जित मन मन तेरे जित निर्णय मन जय सकाय।

ਚਾਗਾ ਮਾਨ ਤੇ ਮੂਜ ਲੈ।

Thank you.

अपना सवारी है।

सो दुख है

0: ਦੇਵੀਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀ ਤਾ ਪਾਈਐ ਆਪਣਾ ਸਾ ਘਾਲ ਪਰ ਕਿਉਂ ਘਾਲੀਐ ਮੰਦਾ ਮੋਲਣ ਕੀ ਚਈ
1: ਦੇ ਲੰਮੀ ਨਦ ਨਿਹਾਲੀਐ ਜੋ ਸਾਹਿਬ ਨਾਲ ਨਿਹਾਰੀਐ ਤੇ ਵੇਹਾ ਪਾਸਾ ਢਾਲੀਐ ਪਿਛਲਾ ਹੈ ਉਮਰ ਘਾਲ

ਸਤਿ ਸ਼੍ਰੀ ਅਕਾਲ।

I'm not going to be able to do that.

0: लगे हीरा जो
1: पाइया

Thank you.

Yeah.

श्री गुरुदेव

Yeah.

के बचैया के

ਸਿਰਸ਼ਾਹ ਬਾਦਸ਼ਾਹ ਸਿਰਸ਼ਾਹ ਚੌਰਸ਼ਾਹ ਬੜੀ ਵੱਡੀ ਮੰਜਾ।

ਛੋਟੀ ਨਾ।

Shri Krishna, Shri Krishna, Krishna Krishna, Hare Hare.

Thank you.

सपत शाहिया

बॉलर बॉलर बॉलर

ਵਾਜਿਆ ਨਵਾਜਿਆ ਸੰਗਤਾਂ ਨੂੰ ਬਖਸ਼ ਕੇ ਨਿਹਾਲ ਕਰਨਾ ਕਾਰਜ ਰਸ ਕਰਨੇ ਯਾਤਰਾ ਸਫਲੀ ਕਰਨੀ।

बादशाह कौन जाने गुण तेरे गावे ते ओए दावे सोने।

जन्म मरण मोह मरण

ਘਰ ਵਿੱਚ ਸੁਖ ਸ਼ਾਂਤੀ ਦੇ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਕਾਰ ਦਰਾਸ ਕਰਨੇ ਅੰਗ ਸੰਸਾਯੋ ਨਾ ਮਹੰਤ ਸੁਖਬੀਰ ਦਾਸ ਜੀ ਆਪਜੀ ਦੇ ਹਜ਼ੂਰੀ ਵਿੱਚ ਇੱਕ ਘੋੜਾ ਉਮਰ 24 ਮਹੀਨੇ ਰੰਗ ਨੁਕਰਾ

ਵਾਸ ਕਰਨੇ ਜਨਮ ਦਿਨ ਦੇ ਖੁਸ਼ੀਆਂ ਵਜਾ ਕਾਕਾ ਦੇਵਿੰਦਰਪਾਲ ਸਿੰਘ ਪ੍ਰੇਮਜੀਤ ਸਿੰਘ ਜੀ ਗਾੜੀ ਵਾਲੇ ਦੀਰਘ ਆਯੂ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਕਾਕੀ ਜਸਲੀਨ ਕੌਰ ਗੁਰਪ੍ਰੀਤ ਸਿੰਘ ਭੋਸੀ ਵਾਲੇ ਪਹਿਲੇ ਜਨਮ ਦਿਨ ਦੇ ਖੁਸ਼ੀਆਂ ਵਜੋਂ ਮਾਇਆ ਹੈਦਰ ਕਰਦੇ ਦੀਰਘ ਆਯੂ ਦੇਹ ਅਰੋਗਤਾ ਬਖਸ਼ਣੀ ਕਾਕੀ ਪ੍ਰਭਜੋਤ ਕੌਰ ਦਲੀਪ ਸਿੰਘ ਲਾਂਗਰੀ ਜਨਮ ਦਿਨ ਦੇ ਖੁਸ਼ੀਆਂ ਵਜੋਂ ਮਾਇਆ ਆਦਰ ਕਰਦੇ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਅਮਰਜੀਤ ਸਿੰਘ ਰਣਜੀਤ ਸਿੰਘ ਹੋਟਲ ਵਾਲੇ 200 ਰੁਪਏ ਆਦਰ ਕਰਦੇ ਕਾਕੇ ਨੂੰ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਜਨਮ ਦਿਨ ਦੇ ਖੁਸ਼ੀਆਂ ਵਜੋਂ ਅਗਮਪ੍ਰੀਤ ਸਿੰਘ ਜੀ ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਸਲਾਨਾ ਬਰਸੀ ਦੇ ਨਿਮਿਤ ਸਵਰਗਵਾਸੀ ਕਰਤਾਰ ਕੌਰ ਰਾਮ ਸਿੰਘ ਜੀ ਭੋਸੀ ਵਾਲੇ ਵੱਲੋਂ

ਚੜ੍ਹ ਦੀ ਕਲਾ ਰੱਖਣੀ। ਸਵਰਗਵਾਸੀ ਬਾਬੂ ਸਿੰਘ ਜੀ ਮਾਲੀ ਆਤਮਕ ਸ਼ਾਂਤੀ ਲਈ ਸਰਾਨਾ ਬਰਸੀ ਦੇ ਨਿਮਤ ਮਾਇਆ ਹਾਦਰ ਹੋਈ। ਸਵਰਗਵਾਸੀ ਅਮਰ ਸਿੰਘ ਜੀ ਤਬੇਲੇ ਵਾਲੇ, ਸਵਰਗਵਾਸੀ ਸਾਹਿਬਕਾਰ ਜੀ ਤਬੇਲੇ ਵਾਲੇ, ਸਵਰਗਵਾਸੀ ਸੁਸ਼ੀਲਾ ਬਾਈ ਤੇਜੂ ਮਲ ਦਯਾਲਾਨੀ ਪਰਿਵਾਰ ਵੱਲੋਂ ਮਾਇਆ ਹਾਦਰ ਹੋਈ। ਸਵਰਗਵਾਸੀ ਕਮਲਾ ਦੇਵੀ ਲੋਕ ਚੰਦ ਚੰਦਨਾਨੀ, ਸਵਰਗਵਾਸੀ ਰੁਕਮਾ ਕੌਰ ਜੀ ਚੌਹਾਨ, ਸਵਰਗਵਾਸੀ ਖੁਸ਼ਹਾਲ ਸਿੰਘ ਜੀ ਚੌਹਾਨ ਪਰਿਵਾਰ ਵੱਲੋਂ ਮਾਇਆ ਹਾਦਰ ਹੋਈ। ਸਵਰਗਵਾਸੀ ਗੁਰਪ੍ਰੀਤ ਕੌਰ ਜੀ ਕੋਚਰ, ਸਵਰਗਵਾਸੀ ਕਿਸ਼ਨ ਸਿੰਘ ਜੀ ਚੌਹਾਨ, ਸਵਰਗਵਾਸੀ ਸਰਦਾਰ ਹਰੀ ਸਿੰਘ ਮਾਨ ਸਿੰਘ ਸਪੂਰੇ, ਸਵਰਗਵਾਸੀ ਧਰਮ ਸਿੰਘ ਜੀ ਰਾਮਗੜਿਆ, ਸਵਰਗਵਾਸੀ ਸੁਰਜਨ ਕੌਰ ਜਸਵੰਤ ਸਿੰਘ ਜੀ।

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾ ਬਹਾਦੁਰੀਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਵੇਗੀ, ਸਿਰੇ ਪਾਪ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖ ਸਾਰੇ ਪਰਿਵਾਰ ਅੰਮ੍ਰਿਤ ਛਕਰਾਏ, ਸਾਧ ਸੰਗਤ ਜੀਓ ਅੱਜ ਤਖ਼ਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, 5 ਰੁਪਏ ਜਮ੍ਹਾਂ ਕਰਾਵਣ। ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, 25 ਰੁਪਏ ਤਨਖਾਹ ਜਮ੍ਹਾਂ ਕਰਾ ਕੇ ਸਾਰੇ ਅੰਮ੍ਰਿਤ ਅਭਿਲਾਖੇ ਸੱਜਣ ਕੇਸ਼ੀ ਇਸ਼ਨਾਨ ਕਰਕੇ ਚਿੱਟੇ ਕਛੇਰੇ ਸਵੱਛ ਵਸਤਰ ਪਹਿਨ ਕੇ ਸੋਹਣੀਆਂ ਦਸਤਾਰਾਂ ਸਜਾ ਕੇ

ਬੋਲੀ ਵੱਡੀ ਹੁੰਦਾ ਪਰ ਤੇਰਾ ਮਰਤਬਾ ਰੰਗ ਪਰੰਗ ਜਾਪਨ ਕਰਤਬਾ ਜੀ ਆਂਦਰ ਜੀ ਸਭੀ ਜਾਣ ਲਾ ਸਭੀ ਤੇਰੇ ਵੱਲ ਤੇਰਾ ਘਰ ਬਲਾ ਤੇਰੇ ਘਰ ਮਹਿਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ।

ਖਾਲਸੇ ਜੀ ਦਾ ਮਾਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵੇ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇ ਖੁਦਾ ਚੌਂਕੀਆਂ ਝੰਡੇ ਬੁੰਗੇ ਜਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾਰੀ ਸਾਵੇ ਬੁਲਾਰੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕਾਵਲ ਸਰ ਜੀ ਤਰਨ ਤਾਰਨ ਦੀ ਤਾਪਿਆਣੇ ਜੀ ਖਡੂਰ ਜੀ ਗੁਰੂਕੀ ਬਾਵਲੀ ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ ਥੰਮ ਜੀ ਨਨਕਾਣੇ ਦੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕ ਡੇਰੇ ਦੀ ਤਖਤ ਕੇਸਗੜ੍ਹ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਨ ਜੁਗਤ ਤਖਤ ਸੱਚ ਖੰਡ ਸ਼੍ਰੀ ਹਜੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ।

ਆਪਸ ਭੁੱਲ ਚੁੱਕ ਮੁਆਫ਼ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਆਦਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜ੍ਹਦੇ ਸੁਣਦੇ।

ਵਿਚਾਰ ਹੋਵੇਗੀ। ਅੱਜ ਦੀ ਕਥਾ ਵਿਚਾਰ ਗਿਆਨੀ ਦਲਬੀਰ ਸਿੰਘ ਜੀ ਲੁਧਿਆਣੇ ਤੋਂ। ਇਹਨਾਂ ਗੁਰਮੁਖ ਪਿਆਰਿਆਂ ਨੇ ਅੱਜ ਦੀ ਹਾਜ਼ਰੀ ਭਰਨੀ ਹੈ। ਗੁਰੂ ਮਹਾਰਾਜ ਜੀ ਦੀ ਕਥਾ ਵਿਚਾਰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ।

0: ਵਾਹਿਗੁਰੂ ਜੀ ਕੀ ਫਤਿਹ।
1: ਦੀਨ ਬੰਦੋ ਕਿਰਪਾ ਨਿਧਾ ਦਇਆ ਦੇ ਸਾਗਰ ਹਲਤ ਪਲਤ ਕੇ ਰੱਖ ਜਾਗਦੀ ਜੋਤ ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਹਾਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਰਹੇ ਸਾਧ ਸੰਗਤ ਜੀ ਹੋ, ਆਪ ਜੀ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਸੱਚਖੰਡ ਹਜ਼ੂਰ ਸਾਹਿਬ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਾਜ਼ਰ ਨਾਜ਼ਰ ਪਾਤਸ਼ਾਹ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਅੰਮ੍ਰਿਤ ਵੇਲੇ ਤੋਂ ਆਪ ਜੀ ਨੇ ਸਤਿਗੁਰਾਂ ਦੀ ਬਾਣੀ ਦੀ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ ਹਨ। ਆਓ ਹੁਣ ਸਮੇਂ ਅਨੁਸਾਰ ਜੋ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ ਸਤਿਗੁਰੂ ਦੀ ਬਾਣੀ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਵਿਚਾਰ ਨਾਲ ਜੁੜਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੋ ਅਤੇ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਿਚਾਰ ਕਥਾ ਦੇ ਵਿੱਚੋਂ ਚੱਲ ਰਿਹਾ ਹੈ। ਇਹ ਕਾਨੜਾ ਰਾਗ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਉਹਨਾਂ ਦਾ ਉਚਾਰਨ ਕੀਤਾ ਹੋਇਆ ਹੈ।
1: ਘਰ ਅਠਵਾ
0: ਇਸ ਸ਼ਬਦ ਨੂੰ ਰਾਗੀ ਸਿੰਘਾਂ ਨੇ ਜਿਸ ਵਕਤ ਕਾਨੜਾ ਰਾਗ ਦੇ ਵਿੱਚ ਗਾਉਣਾ ਹੈ ਉਸ ਵਕਤ ਅੱਠਵੇਂ ਘਰ ਦੇ ਵਿੱਚ ਭਾਵ ਅੱਠਵੇਂ ਤਾਲ ਦੇ ਵਿੱਚ ਜੇ ਇਸ ਨੂੰ ਗਾਇਆ ਜਾਵੇਗਾ

ਦਾ ਭਾਵ ਪਰਮਾਤਮਾ ਇੱਕ ਹੈ, ਅਕਾਲ ਪੁਰਖ ਇੱਕ ਹੈ। ਜਿਹੜਾ ਇੱਕ ਹੈ ਉਹ ਸਾਰੀ ਕਾਇਨਾਤ ਦੇ ਵਿੱਚ ਸਰਬ ਵਿਆਪਕ, ਸਾਰ ਇੱਕ ਰਸ, ਇੱਕੋ ਜਿਹਾ ਸਾਰੇ ਸੰਸਾਰ ਦੇ ਵਿੱਚ ਸਾਰੇ ਜੀਵਾਂ

ਪ੍ਰਸਾਦ ਦਾ ਭਾਵ ਹੈ ਕਿਰਪਾ ਰਹਿਮਤ ਹੈ ਮਿਹਰ। ਜੇ ਅਸੀਂ ਉਹ ਇੱਕ ਪਰਮਾਤਮਾ ਨੂੰ ਜਿਹੜਾ ਸਾਰੀ ਕਾਇਨਾਤ ਦੇ ਵਿੱਚ ਸਾਰੇ ਜੀਵਾਂ ਦੇ ਵਿੱਚ ਇੱਕੋ ਜਿਹਾ ਸਮਾਇਆ ਹੋਇਆ ਹੈ ਉਸ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ ਅਤੇ ਮਿਲਣ ਦਾ ਇੱਕੋ ਇੱਕ ਤਰੀਕਾ ਹੈ ਕਿਹੜਾ ਸਤਿਗੁਰੂ। ਸਤਿਗੁਰੂ ਤੋਂ ਉਹ ਪ੍ਰਾਪਤ ਹੁੰਦਾ ਹੈ, ਸਤਿਗੁਰੂ ਦੇ ਨਾਲ ਮਿਲਿਆ ਜਾ ਸਕਦਾ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਤੋਂ ਕੋਲੋਂ ਕਿਵੇਂ ਆਪਾਂ ਪ੍ਰਾਪਤ ਕਰਾਂਗੇ? ਪ੍ਰਸਾਦ, ਪ੍ਰਸਾਦ ਦਾ ਭਾਵ ਕਿਰਪਾ, ਭਾਵ ਸਤਿਗੁਰਾਂ ਦੇ ਸਾਹਮਣੇ ਸਾਡੀ ਕੋਈ ਚਲਾਕੀ, ਕੋਈ ਹੁਸ਼ਿਆਰੀ ਜਾਂ ਸਾਡਾ ਕੋਈ ਦਿੱਤਾ ਹੋਇਆ ਤੋਹਫ਼ਾ ਸਤਿਗੁਰੂ ਨੂੰ ਪ੍ਰਸੰਨ ਨਹੀਂ ਕਰੇਗਾ ਵੀ ਅਸੀਂ ਸਤਿਗੁਰ ਦੇ ਕੋਲ ਐਸੀ ਚੀਜ਼ ਰੱਖੀਏ ਸਤਿਗੁਰ ਪ੍ਰਸੰਨ ਹੋ ਜਾਂਦਾ ਹੈ। ਸਤਿਗੁਰੂ ਕੀ ਕਰਦੇ ਨੇ? ਪ੍ਰਸਾਦ, ਕਿਰਪਾ, ਰਹਿਮਤ, ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਿਆ।

ਇਹ ਰਹਾਉ ਦੀਆਂ ਪੰਕਤੀਆਂ ਹਨ। ਜਿਸ ਤਰ੍ਹਾਂ ਆਪਾਂ ਵਿਦਵਾਨਾਂ ਪਾਸੋਂ ਸੁਣਦੇ ਹਾਂ ਵੀ ਰਹਾਉ, ਰਹਾਉ ਦਾ ਭਾਵ ਹੈ ਠਹਿਰੋ। ਜਿੱਥੇ ਕੋਈ ਖਾਸ ਗੱਲ ਹੋਵੇ ਉਸ ਵਕਤ ਬੋਰਡ ਲਾ ਦਿੱਤਾ ਜਾਂਦਾ ਵੀ ਠਹਿਰੋ। ਠਹਿਰੇ ਦਾ ਭਾਵ ਰੁਕੋ, ਸੋਚੋ, ਵਿਚਾਰੋ ਅਤੇ ਚੱਲੋ। ਬਾ ਬੜੇ ਧਿਆਨ ਦੇ ਨਾਲ ਤੁਰਨਾ ਪਏਗਾ ਵੀ ਇੱਥੇ ਕੋਈ ਖਾਸ ਗੱਲ ਹੈ। ਇਸੇ ਤਰ੍ਹਾਂ ਵਿਦਵਾਨਾਂ ਦਾ ਵਿਚਾਰ ਹੈ ਵੀ ਜਿਹੜੀ ਰਹਾਉ ਦੀ ਪੰਕਤੀ ਹੈ, ਉੱਪਰਲੀ ਪੰਕਤੀ ਹੈ, ਇਸ ਵਿੱਚ ਸਤਿਗੁਰਾਂ ਨੇ ਸਾਰੇ ਸ਼ਬਦ ਦਾ ਕੇਂਦਰੀ ਭਾਵ ਰੱਖਿਆ ਹੈ। ਭਾਵ ਸ਼ਬਦ ਜਿਹੜਾ ਹੈ ਕਿਉਂ ਉਚਾਰਨ ਕੀਤਾ ਗਿਆ, ਕਾਹਦੇ ਵਾਸਤੇ? ਕਿਉਂਕਿ ਜਿਤਨੀ ਗੁਰਬਾਣੀ ਹੈ ਇਹ ਸਾਰੀ ਸਤਿਗੁਰੂ ਦੀ ਜਿਹੜੀ ਬਾਣੀ ਹੈ ਇਹ ਜੀਵਨ ਡੈਰੀ ਹੈ। ਭਾਵ ਸਤਿਗੁਰੂ ਸਾਰੇ ਸੰਸਾਰ ਦੇ ਵਿੱਚ ਵਿਚਰੇ ਨੇ, ਸਾਰੇ ਜੀਵਾਂ ਦੇ ਕੋਲ ਗਏ ਨੇ। ਉਹਨਾਂ ਦੀਆਂ ਪਰੇਸ਼ਾਨੀਆਂ, ਉਹਨਾਂ ਦੇ ਦੁੱਖ, ਉਹਨਾਂ ਦੀ ਚਿੰਤਾ, ਉਹਨਾਂ ਦੇ ਫਿਕਰ ਜੋ ਸਤਿਗੁਰਾਂ ਨੇ ਸੁਣੇ, ਅਤੇ ਫਿਰ ਸਾਰੇ ਸੰਸਾਰ ਦੇ ਜਿਹੜੇ ਪ੍ਰਸ਼ਨ ਸਨ, ਸਵਾਲ ਸਨ, ਉਹਨਾਂ ਦਾ ਸਤਿਗੁਰਾਂ ਨੇ ਜਵਾਬ ਦਿੱਤਾ। ਭਾਵ ਸਭ ਤੋਂ ਵੱਡਾ ਇਸ ਸ਼ਬਦ ਦੇ ਵਿੱਚ ਜਿਹੜਾ ਮੁੱਖ ਭਾਵ ਹੈ, ਜਿਹੜਾ ਵਿਸ਼ਾ ਹੈ, ਸਬਜੈਕਟ ਹੈ, ਉਹ ਹੈ ਮਾਣ ਦਾ, ਹੰਕਾਰ ਦਾ। ਸਾਰਾ ਸੰਸਾਰ ਦੁਖੀ ਹੋ ਰਿਹਾ ਹੈ, ਜਾਂ ਸਾਰੇ ਸੰਸਾਰ ਦੇ ਵਿੱਚ ਅੱਜ ਲੜਾਈਆਂ ਨੇ, ਝਗੜੇ ਨੇ, ਜਾਂ ਅਸੀਂ ਹਰ ਇੱਕ ਮਨੁੱਖ ਕਹਿੰਦਾ ਮੈਂ ਦੁਖੀ ਕਿਉਂ ਹਾਂ, ਮੈਂ ਪਰੇਸ਼ਾਨ ਕਿਉਂ ਹਾਂ, ਮੈਨੂੰ ਮਿਲਦਾ ਹੱਕ ਕਿਉਂ ਨਹੀਂ ਮਿਲ ਰਿਹਾ, ਮੇਰਾ ਜੀਵਨ ਸੁਖੀ ਕਿਉਂ ਨਹੀਂ, ਮੈਂ ਸ਼ਾਂਤ ਕਿਉਂ ਨਹੀਂ। ਉਹਦਾ ਇੱਕੋ ਇੱਕ ਕਾਰਨ ਹੈ, ਉਹ ਹੈ ਮਾਨ। ਮਨ ਦਾ ਭਾਵ ਹੰਕਾਰ। ਸਾਡੇ ਮਨ ਦੇ ਅੰਦਰ ਹੰਕਾਰ ਹੈ, ਅਤੇ ਮਾਨ ਗੁਰੂ ਪਾਤਸ਼ਾਹੀ ਸਾਨੂੰ ਸਮਝਾਉਣਾ ਕਰਦੇ ਨੇ, ਪਿਆਰਿਓ, ਤੁਹਾਡੇ ਇੱਕ ਬੰਦੇ, ਆਮ ਬੰਦੇ ਦੀ ਗੱਲ ਨਹੀਂ। ਮਾਨ ਮੁਣੀ ਮੁਣ ਵਰ ਗਲ ਮਾਨ ਸਭੈ ਕੋ ਖਾਇ। ਇਹ ਜਿਹੜਾ ਹੰਕਾਰ ਹੈ ਨਾ, ਇਸ ਹੰਕਾਰ ਨੇ ਤਾਂ ਵੱਡੇ ਵੱਡੇ ਮੁਨੀਸ਼ਵਰ, ਵੱਡੇ ਵੱਡੇ ਜੋਗੀ, ਵੱਡੇ ਵੱਡੇ ਰਿਸ਼ੀ ਜਿਹੜੇ ਸਨ, ਉਹ ਇਸ ਮਾਨ ਨੇ, ਹੰਕਾਰ ਨੇ ਖਾ ਲਏ। ਭਾਵ ਇਸ ਹੰਕਾਰ ਨੇ ਉਹਨਾਂ ਨੂੰ ਛੱਡਿਆ ਨਹੀਂ ਹੈ। ਮਾਨ ਮੁਨੀ ਮੁਨਵਰ ਗਲੇ ਗਲ ਗਏ, ਮਾਨ ਸਭੈ ਕੋ ਖਾਏ। ਇਹ ਮਾਨ ਜਿਹੜਾ ਸੀ ਨਾ, ਉਹਨਾਂ ਨੂੰ ਖਾ ਗਿਆ ਹੰਕਾਰ। ਭਾਵ ਬੜੀ ਤਪੱਸਿਆ ਕੀਤਾ, ਬੜਾ ਨਾਮ ਜਪਿਆ, ਬੜੇ ਯੋਗ ਸਾਧਨਾ ਕੀਤੀਆਂ ਨੇ, ਬੜੇ ਯਤਨ ਕੀਤੇ ਗਏ, ਤਪੱਸਿਆਵਾਂ ਕੀਤੀਆਂ ਨੇ, ਪਰ ਇਹਨਾਂ ਕੋਲ ਕੁਝ ਕਰਨ ਦੇ ਬਾਅਦ ਜੇ ਮਨ ਦੇ ਅੰਦਰ ਥੋੜ੍ਹਾ ਬਹੁਤਾ ਵੀ ਹੰਕਾਰ ਆ ਗਿਆ, ਤੇ ਉਸ ਹੰਕਾਰ ਨੇ ਉਹਨਾਂ ਦਾ ਸਾਰਾ ਕੁਛ ਖਤਮ ਕਰ ਦਿੱਤਾ। ਹੁਣ ਗੁਰੂ ਪਾਤਸ਼ਾਹ ਜੀ ਬਾਣੀ ਦੇ ਅੰਦਰ ਸਾਨੂੰ ਸਾਰਿਆਂ ਨੂੰ ਸਮਝਾਉਣਾ ਕਰਦੇ ਨੇ।

0: ਆਦਿ ਤਹਿ ਜਿਉਂ ਕੁੰਚਰ ਇਸ਼ਨਾਨ। ਅਸੀਂ ਤੀਰਥਾਂ 'ਤੇ ਗਏ, ਅਸੀਂ ਦਾਨ ਕੀਤੇ, ਅਸੀਂ ਇਸ਼ਨਾਨ ਕੀਤਾ, ਪਰ ਮਨ ਦੇ ਅੰਦਰ ਗੁਮਾਨ ਆ ਗਿਆ, ਹੰਕਾਰ ਆ ਗਿਆ। ਜਦੋਂ ਹੰਕਾਰ ਆ ਗਿਆ ਤਾਂ ਗੁਰੂ ਪਾਤਸ਼ਾਹ ਜੀ ਬਾਣੀ ਦੇ ਅੰਦਰ ਸਮਝਾਉਣਾ ਕਰਦੇ ਨੇ, ਸਾਡਾ ਇਹ ਸਾਰਾ ਕੁਛ ਇਸ ਤਰ੍ਹਾਂ ਹੀ ਨਿਸਫਲ ਚਲਾ ਗਿਆ ਜਿਸ ਤਰ੍ਹਾਂ ਇੱਕ ਹਾਥੀ ਇਸ਼ਨਾਨ ਕਰਦਾ ਅਤੇ ਇਸ਼ਨਾਨ ਕਰਨ ਤੋਂ ਬਾਅਦ, ਨਹਾਉਣ ਤੋਂ ਬਾਅਦ ਜਿਹੜੀ ਸੂੰਡ ਦੇ ਨਾਲ ਉਹ ਪਾਣੀ ਭਰ ਭਰ ਕੇ ਆਪਣੇ ਉੱਤੇ ਪਾ ਕੇ ਨਹਾਉਂਦਾ ਹੈ ਨਾ, ਉਸੇ ਨਾਲ ਹੀ ਉਹ ਰੇਤੇ ਦੀਆਂ ਭਰ ਭਰ ਕੇ ਆਪਣੇ ਉੱਤੇ ਪਾ ਲੈਂਦਾ। ਭਾਵ ਉਸ ਰੇਤੇ ਦੇ ਨਾਲ ਨਹਾਤਾ ਸੀ, ਪਾਣੀ ਦੇ ਨਾਲ ਮੈਲ ਥੋੜ੍ਹੀ ਬਹੁਤੀ ਲੱਥੀ ਹੋਣੀ ਹੈ, ਪਰ ਰੇਤੇ ਦੇ ਨਾਲ ਤਾਂ ਜ਼ਿਆਦਾ ਚੰਬੜ ਗਈ। ਇਸੇ ਤਰ੍ਹਾਂ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ, ਸਾਡੇ ਦੁੱਖਾਂ ਦਾ ਜਿਹੜਾ ਕਾਰਨ ਹੈ ਇਹ ਇੱਕੋ ਹੀ ਹੈ, ਹੰਕਾਰ, ਮਾਣ ਕਰਨਾ। ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਹਨ ਕਿ ਇਹ ਪਿਆਰਿਓ, ਜਬ ਇਹ ਮਨ ਮੈਂ ਕਰਤ ਗੁਮਾਨਾ, ਜਦੋਂ ਅਸੀਂ ਮਨ ਦੇ ਵਿੱਚ ਗੁਮਾਨ ਕਰ ਲਿਆ, ਹੰਕਾਰ ਕਰ ਲਿਆ, ਤਬ ਇਹ ਬਾਵਰ ਫਿਰਤ ਬੇਗਾਨਾ, ਅਤੇ ਫਿਰ ਅਸੀਂ ਬਾਵਰੇ ਹੋ ਗਏ। ਬਾਵਰੇ ਦਾ ਭਾਵ ਝੱਲੇ ਹੋ ਗਏ। ਜਦੋਂ ਹੰਕਾਰ ਆ ਜਾਂਦਾ ਨਾ, ਉਦੋਂ ਬੰਦਾ ਪਾਗਲਾਂ ਦੀ ਤਰ੍ਹਾਂ ਹੋ ਜਾਂਦਾ, ਝੱਲਾ ਹੋ ਜਾਂਦਾ, ਅਤੇ ਫਿਰ ਬੇਗਾਨਾ। ਬੇਗਾਨਾ ਦਾ ਭਾਵ ਸਾਰਿਆਂ ਵਾਸਤੇ ਉਹ ਇਕੱਲਾ ਬੰਦਾ ਰਹਿ ਗਿਆ। ਭਾਵ ਬੜੇ ਦੋਸਤ ਮਿੱਤਰ ਨੇ, ਬੜੇ ਰਿਸ਼ਤੇਦਾਰ ਨੇ, ਬੜਾ ਵੱਡਾ ਪਰਿਵਾਰ ਹੈ, ਪਰ ਮਨ ਦੇ ਵਿੱਚ ਹੰਕਾਰ ਆ ਕੇ, ਹੰਕਾਰ ਦੇ ਕਾਰਨ ਉਹ ਮਨੁੱਖ ਹੋਣ ਕੀ ਹੈ, ਬੇਗਾਨਾ ਹੋ ਗਿਆ। ਸਾਰੇ ਕਹਿੰਦੇ ਨੇ ਸਾਡਾ ਕੁਛ ਨਹੀਂ ਲੱਗਦਾ, ਕਿਉਂ? ਮਨ ਅੰਦਰ ਹੰਕਾਰ ਆ ਗਿਆ। ਤੇ ਸਤਿਗੁਰੂ ਅੱਜ ਸਾਨੂੰ ਇਸ ਸ਼ਬਦ ਦੇ ਅੰਦਰ ਸਮਝਾ ਰਹੇ ਹਨ,
1: ਤਿਆਗੀਐ ਗੁਮਾਨ ਮਾਨ।
0: ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਹਨ ਕਿ ਹੇ ਪਿਆਰਿਓ, ਜੇ ਤੁਸੀਂ ਆਪਣੀ ਜ਼ਿੰਦਗੀ ਚਾਹੁੰਦੇ ਹੋ ਵੀ ਬੜੀ ਖੁਸ਼ਹਾਲ ਹੋ ਜਾਏ, ਤੁਹਾਡੇ ਜੀਵਨ ਦੇ ਅੰਦਰ ਸੁੱਖ ਵਰਤ ਜਾਏ, ਸ਼ਾਂਤੀ ਆ ਜਾਏ, ਤਾਂ ਫਿਰ ਕੀ ਕਰੋ? ਤਿਆਗੀਐ, ਤਿਆਗੇ ਦਾ ਭਾਵ ਛੱਡਣਾ ਕਰੋ। ਗੁਮਾਨ ਮਾਨ, ਇੱਥੇ ਗੁਮਾਨ ਦਾ ਅਰਥ ਹੈ ਕਿ ਖਿਆਲ। ਮਾਨ, ਮਨ ਦਾ ਭਾਵ ਹੰਕਾਰ ਦਾ, ਸਾਡੇ ਮਨ ਦੇ ਅੰਦਰ ਖਿਆਲ ਆ ਗਿਆ। ਕਿਉਂਕਿ ਮਨੁੱਖ ਦੇ ਅੰਦਰ ਪਹਿਲਾਂ ਕੋਈ ਹੰਕਾਰ ਹੈ ਹੀ ਨਹੀਂ ਸੀ, ਬਹੁਤ ਪੈਸਾ ਸੀ, ਬੜਾ ਸਿਮਰਨ ਕਰਦਾ ਸੀ, ਬਹੁਤ ਸੇਵਾ ਕਰਦਾ ਸੀ, ਬੜਾ ਕੁਛ ਦਾਨ ਕਰਦਾ ਸੀ, ਪਰ ਇਹ ਖਿਆਲ ਆ ਗਿਆ। ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ, ਜਦੋਂ ਸਾਡੇ ਮਨ ਦੇ ਅੰਦਰ ਖਿਆਲ ਆਵੇ, ਸੋਚ ਆਵੇ, ਉਸ ਸੋਚ ਨੂੰ ਰੋਕਣਾ ਕਰੋ। ਕਿਉਂਕਿ ਸਾਡੇ ਜਿਸ ਤਰ੍ਹਾਂ ਸਾਡੇ ਘਰ ਦੇ ਅੰਦਰ ਦਰਵਾਜ਼ੇ ਖੁੱਲ੍ਹੇ ਨੇ, ਬਾਰੀਆਂ ਖੁੱਲ੍ਹੀਆਂ ਨੇ, ਅਤੇ ਫਿਰ ਉਹਨਾਂ ਦੇ ਵਿੱਚ ਦੀ ਕੁਛ ਵੀ ਆ ਸਕਦਾ ਹੈ। ਇਸੇ ਕਰਕੇ ਅਸੀਂ ਰਾਤ ਨੂੰ ਜਦੋਂ ਸੌਂਦੇ ਹਾਂ ਉਸ ਵਕਤ ਦਰਵਾਜ਼ੇ ਬੰਦ ਕਰਦੇ ਨੇ ਵੀ ਕੋਈ ਸਾਡੇ ਅੰਦਰ ਆਵੇ ਨਾ। ਮੂੰਹ ਦਲੀਏ ਦਰਵਾਜ਼ੇ, ਬਾਜ਼ੀਅਲੇ ਅਣਹਦ ਬਾਜ਼ੇ। ਗੁਰੂ ਪਾਤਸ਼ਾਹ ਕਹਿੰਦੇ ਨੇ ਦਰਵਾਜ਼ਿਆਂ ਨੂੰ ਬੰਦ ਕਰੋ। ਭਾਵ ਦਰਵਾਜ਼ੇ ਕਿਹੜੇ ਨੇ? ਅੱਖਾਂ ਨੇ, ਸਾਡੇ ਕੰਨ ਨੇ। ਇਹਨਾਂ ਦਰਵਾਜ਼ਿਆਂ ਦੇ ਰਾਹੀਂ ਇਹ ਹੰਕਾਰ ਜਿਹੜਾ ਅੰਦਰ ਆਉਂਦਾ ਹੈ। ਸਭ ਤੋਂ ਪਹਿਲਾਂ ਬੰਦਾ ਆਪਣੇ ਆਪ ਨੂੰ ਹੀ ਦੇਖਦਾ ਕਿ ਮੈਂ, ਮੇਰੇ ਵਰਗਾ ਹੋਰ ਕੋਈ ਨਹੀਂ। ਆਪਸ ਕੋ ਦੀਰਘ ਕਰ ਮੰਨ, ਆਪਣੇ ਆਪ ਨੂੰ ਦੂਜਿਆਂ ਨਾਲੋਂ ਬੰਦਾ ਵੱਡਾ ਸਮਝਦਾ, ਸਿਆਣਾ ਸਮਝਦਾ, ਸੂਝਵਾਨ ਸਮਝਦਾ। ਬਸ ਗੁਰੂ ਪਾਤਸ਼ਾਹ ਕਹਿੰਦੇ ਨੇ ਇੱਥੇ ਹੀ ਜਦੋਂ ਖਿਆਲ ਆ ਗਿਆ ਨਾ, ਅੰਦਰ ਸੋਚ ਆ ਗਈ ਨਾ, ਤੇ ਫਿਰ ਸਾਡੇ ਮਨ ਦੇ ਅੰਦਰ ਪਾਪ ਪੈਦਾ ਹੋ ਗਏ। ਹੀ ਹੰਕਾਰੰ ਮੂਲ ਪਾਪਾਤਮਾ। ਗੁਰੂ ਪਾਤਸ਼ਾਹ ਕਹਿੰਦੇ ਨੇ ਹੀ ਹੰਕਾਰ, ਤੂੰ ਸਾਰੀਆਂ ਪਾਪਾਂ ਦੀ ਜੜ ਹੈ। ਪਾਪ ਦਾ ਭਾਵ ਬੁਰੀਆਂ ਸੋਚਾਂ, ਬੁਰੀਆਂ ਸੋਚਾਂ ਦੀ ਇਹ ਜੜ ਹੈ। ਜਦੋਂ ਹੰਕਾਰ ਸਾਡੇ ਮਨ ਅੰਦਰ ਆ ਗਿਆ, ਬਸ ਫਿਰ ਬੁਰੇ ਬੁਰੇ ਵਿਚਾਰ ਆਉਣੇ ਸ਼ੁਰੂ ਹੋ ਗਏ। ਕਿਉਂਕਿ ਹੰਕਾਰ ਆ ਕੇ ਵੀ ਮੇਰੇ ਵਰਗਾ ਕੋਈ ਬੰਦਾ ਨਹੀਂ, ਦੂਜੇ ਐਵੇਂ ਨੇ, ਭਾਵੇਂ ਪਰਿਵਾਰ ਦੇ ਅੰਦਰ ਹੈ, ਭਾਵੇਂ ਮਿੱਤਰਾਂ ਦੋਸਤਾਂ ਦੇ ਅੰਦਰ ਹੈ, ਹੰਕਾਰ ਆ ਗਿਆ, ਮਾਣ ਆ ਗਿਆ। ਅਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਪਾਪ ਆ ਗਿਆ ਨਾ, ਮਿੱਤਰੰਗ ਤਜੰਤ ਸ਼ਤਰੰਗ ਦ੍ਰਿੜੰਤ, ਫਿਰ ਉਸ ਵਕਤ ਜਿਹੜੇ ਮਿੱਤਰ ਹਨ, ਦੋਸਤ ਹਨ, ਉਹ ਇਹਨੂੰ ਛੱਡਣੇ ਸ਼ੁਰੂ ਹੋ ਗਏ। ਮਿੱਤਰ ਕਿਵੇਂ ਬਣੇ ਸੀ, ਦੋਸਤ ਕਿਵੇਂ ਬਣੇ ਸੀ, ਜਿੱਦਣ ਇਹਦੇ ਮਨ ਦੇ ਅੰਦਰ ਹੰਕਾਰ ਨਹੀਂ ਸੀ। ਜਦੋਂ ਇਹ ਕਹਿੰਦਾ ਸੀ ਤੂੰ ਸਭ ਤੋਂ ਚੰਗਾ ਹੈ, ਤੂੰ ਸਭ ਤੋਂ ਵਧੀਆ ਹੈ, ਉਸ ਵਕਤ ਮਿੱਤਰ ਬਣ ਗਏ। ਪਰ ਜਦੋਂ ਆਪਣੇ ਆਪ ਨੂੰ ਕਹਿਣ ਲੱਗਾ ਮੈਂ ਚੰਗਾ, ਮੇਰੇ ਵਰਗਾ ਕੋਈ ਨਹੀਂ, ਤੇ ਮਿੱਤਰ ਜਿਹੜੇ ਨੇ ਉਹ ਛੱਡ ਕੇ ਚਲੇ ਗਏ। ਭਾਵੇਂ ਉਹ ਬਚਪਨ ਦੇ ਦੋਸਤ ਸਨ, ਬੜੇ ਪਿਆਰੇ ਸਨ, ਹੁਣ ਰਿਸ਼ਤੇਦਾਰ। ਹੁਣ ਮਾਂ ਤੇ ਪੁੱਤ ਦਾ ਕਿੰਨਾ ਪਿਆਰਾ ਰਿਸ਼ਤਾ, ਪਿਤਾ ਤੇ ਪੁੱਤਰ ਦਾ ਕਿੰਨਾ ਰਿਸ਼ਤਾ ਪਿਆਰਾ, ਭੈਣ ਤੇ ਭਰਾ ਦਾ ਕਿੰਨਾ ਪਿਆਰਾ ਰਿਸ਼ਤਾ ਹੈ। ਪਰ ਜੇ ਮਨ ਦੇ ਵਿੱਚ ਮੈਂ ਆ ਗਈ, ਹੰਕਾਰ ਆ ਗਿਆ ਮੈਂ, ਤੇ ਮਾਂ ਛੱਡ ਕੇ ਪਾਸੇ ਹੋ ਜਾਂਦੀ ਹੈ, ਜਾਂ ਮਾਂ ਨੂੰ ਛੱਡ ਕੇ ਉਹ ਪਾਸੇ ਹੋ ਜਾਂਦਾ ਹੈ, ਜਾਂ ਪਿਤਾ ਚਲਾ ਜਾਂਦਾ, ਜਾਂ ਪੁੱਤਰ ਚਲਾ ਜਾਂਦਾ, ਜਾਂ ਭਰਾ ਚਲੀ ਜਾਂਦੇ, ਜਾਂ ਭਰਾ ਚਲਾ ਜਾਂਦਾ, ਜਾਂ ਭੈਣ ਚਲੀ ਜਾਂਦੀ ਹੈ। ਤੇ ਪਤੀ ਤੇ ਪਤਨੀ ਦਾ ਕਿੰਨਾ ਰਿਸ਼ਤਾ, ਕਿੰਨਾ ਪਿਆਰਾ ਰਿਸ਼ਤਾ, ਕਿੰਨਾ ਨੇੜਦਾ ਰਿਸ਼ਤਾ। ਪਰ ਜਿੱਦਣ ਮਨ ਦੇ ਅੰਦਰ ਹੰਕਾਰ ਆ ਗਿਆ ਪਿਆਰਿਓ, ਉਸ ਵਕਤ ਪਤੀ ਤੇ ਪਤਨੀ ਜਿੰਨਾ ਮਰਜ਼ੀ ਪਿਆਰਾ ਰਿਸ਼ਤਾ ਹੋਵੇ, ਉਦੋਂ ਉਹਨਾਂ ਨੂੰ ਟੁੱਟਦਿਆਂ ਹੋਇਆ ਦੇਰ ਨਹੀਂ ਲੱਗਦੀ। ਕਿਉਂਕਿ ਜਿਉਂ ਜਿਉਂ ਮੈਂ ਬੰਦਾ ਮੈਂ ਕਰੀ ਜਾਏਗਾ, ਹੰਕਾਰ ਕਰੀ ਜਾਏਗਾ, ਤਿਉਂ ਤਿਉਂ ਰਿਸ਼ਤੇ ਟੁੱਟੀ ਜਾਣਗੇ, ਦੂਰੀਆਂ ਪਈ ਜਾਣਗੀਆਂ। ਪਰ ਜਿੱਦਣ ਹੀ ਮਨ ਦੇ ਅੰਦਰੋਂ ਮੈਂ ਖਤਮ ਹੋ ਗਈ, ਹੰਕਾਰ ਖਤਮ ਹੋ ਗਿਆ, ਉਸੇ ਦਿਨ ਜਿਹੜੇ ਤਲਾਕ ਦੇ ਕਾਗਜ਼ ਸਨ ਉਹ ਵੀ ਪਾਟ ਜਾਂਦੇ ਨੇ। ਤਲਾਕ ਜਿਹੜੇ ਬਿਲਕੁਲ ਰਿਸ਼ਤਾ ਟੁੱਟਣ 'ਤੇ ਆ ਜਾਂਦੇ ਆ, ਉਹ ਵੀ ਖਤਮ ਹੋ ਜਾਂਦੇ ਨੇ, ਉਹ ਵੀ ਰਿਸ਼ਤੇ ਦੁਬਾਰਾ ਬਣ ਜਾਂਦੇ। ਕਿਉਂ? ਕਿਉਂਕਿ ਮਨ ਦੇ ਅੰਦਰ ਹੰਕਾਰ ਖਤਮ ਹੋ ਗਿਆ। ਤਾਂ ਸਤਿਗੁਰੂ ਸਾਨੂੰ ਅੱਜ ਬਾਣੀ ਦੇ ਅੰਦਰ ਸਮਝਾਉਣਾ ਕਰਦੇ ਹਨ, ਤਿਆਗੀ ਹੈ ਗੁਮਾਨ ਮਾਣ। ਆਪਣੇ ਮਨ ਦੇ ਅੰਦਰੋਂ ਜਿਹੜੀ ਮਾਣ ਦੀ, ਹੰਕਾਰ ਦੀ ਸੋਚ ਆ ਰਹੀ ਹੈ, ਉਸ ਨੂੰ ਛੱਡਣਾ ਕਰ।
1: ਵੇਖਤਾ ਦਿਆਲ ਲਾਲ,
0: ਗੁਰੂ ਪਾਤਸ਼ਾਹ ਸਾਨੂੰ ਸਮਝਾਉਣਾ ਕਰਦੇ ਨੇ ਪਿਆਰਿਓ, ਜਿਹੜਾ ਵੇਖਤਾ ਦਿਆਲ ਲਾਲ, ਲਾਲ ਦਾ ਭਾਵ ਹੈ ਬੜਾ ਸੋਹਣਾ, ਦਿਆਲ ਦਾ ਭਾਵ ਹੈ ਬੜਾ ਦਿਆਲ, ਦਇਆ ਦਾ ਘਰ ਜਿਹੜਾ ਪਰਮਾਤਮਾ ਹੈ ਨਾ, ਜਿਹੜਾ ਪਾਤਸ਼ਾਹ, ਜਿਹੜਾ ਸਾਡਾ ਸੁਆਮੀ ਹੈ ਨਾ, ਉਹਦੇ ਅੰਦਰ ਦਇਆ ਹੀ ਦਇਆ ਹੈ, ਉਹਦੇ ਅੰਦਰ ਰਹਿਮਤ ਹੀ ਰਹਿਮਤ ਹੈ। ਪਰ ਜਦੋਂ ਸਾਨੂੰ ਦੁੱਖ ਮਿਲਦਾ ਹੈ, ਅਸੀਂ ਕਹਿੰਦੇ ਹਾਂ ਪਰਮਾਤਮਾ ਪਤਾ ਨਹੀਂ ਸਾਡੇ ਤੋਂ ਕਿਹੜੇ ਜਨਮ ਦੇ ਬਦਲੇ ਲੈ ਰਿਹਾ, ਕਿਹੜੇ ਅਸੀਂ ਪਾਪ ਕੀਤੇ। ਪਰ ਸਤਿਗੁਰੂ ਬਾਣੀ ਅੰਦਰ ਸਮਝਾਉਣਾ ਕਰਦੇ ਨੇ ਪਿਆਰਿਓ, ਪਰਮਾਤਮਾ ਕਿਸੇ ਨੂੰ ਦੁੱਖ ਦਿੰਦਾ ਹੀ ਨਹੀਂ ਹੈ, ਕਿਉਂਕਿ ਉਹ ਦਇਆ ਦਾ ਘਰ ਹੈ, ਰਹਿਮਤ ਦਾ ਘਰ ਹੈ। ਪਰਮਾਤਮਾ ਕੀ ਹੈ? ਪਰਮਾਤਮਾ ਸਾਡੀ ਮਾਂ ਹੈ, ਪਰਮਾਤਮਾ ਸਾਡਾ ਪਿਤਾ ਹੈ। ਹਰ ਜੀ ਮਾਤਾ, ਹਰ ਜੀ ਪਿਤਾ। ਅਤੇ ਕੋਈ ਪਿਓ ਕਦੇ ਸੋਚ ਸਕਦਾ ਮੇਰਾ ਬੱਚਾ ਦੁਖੀ ਹੋਵੇ? ਕਦੇ ਕਦੇ ਕੋਈ ਮਾਂ ਸੋਚ ਸਕਦੀ ਵੀ ਮੇਰਾ ਬੱਚਾ ਕਦੇ ਕੋਈ ਦੁਖੀ ਹੋਵੇ? ਕਦੇ ਨਹੀਂ ਸੋਚੇਗਾ। ਉਹ ਤਾਂ ਸੋਚਣਗੇ ਵੀ ਸਾਡਾ ਬੱਚਾ ਸੁਖੀ ਰਹੇ, ਅਸੀਂ ਦੁਖੀ ਹੋ ਜਾਈਏ, ਪਰ ਸਾਡਾ ਬੱਚਾ ਖੁਸ਼ੀਆਂ ਮਾਣੇ, ਸੁੱਖ ਮਾਣੇ। ਹਰ ਇੱਕ ਮਾਂ ਇਹੀ ਸੋਚੇਗੀ, ਪਿਓ ਇਹੀ ਸੋਚੇਗਾ। ਅਤੇ ਪਰਮਾਤਮਾ ਸਾਡਾ ਪਿਤਾ ਹੈ, ਉਹ ਕਿਵੇਂ ਸੋਚ ਸਕਦਾ? ਜਿਹੜੇ ਪਿਆਰੇ ਸਾਨੂੰ ਦੁੱਖ ਮਿਲਦੇ ਨੇ ਨਾ, ਜਿਹੜੇ ਸਾਨੂੰ ਕਸ਼ਟ ਮਿਲਦੇ ਨਾ, ਉਹ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਸਾਡੇ ਕਰਮਾਂ ਦੇ ਨੇ। ਇਹ ਜਿਹੜਾ ਸਾਡਾ ਜੀਵਨ ਹੈ, ਇਸ ਜੀਵਨ ਦੇ ਵਿੱਚ ਜੈਸਾ ਬੀਜੈ ਸੋ ਲੂਣੈ, ਕਰਮਾਂ ਸੰਧੜਾ ਖੇਤ। ਜਿਸ ਤਰ੍ਹਾਂ ਦਾ ਅਸੀਂ ਬੀਜ ਦੇਵਾਂਗੇ ਨਾ, ਹੁਣ ਖੇਤ ਦੇ ਵਿੱਚ ਜਿਹੋ ਜਿਹਾ ਅਸੀਂ ਬੀਜ ਬੀਜਿਆ, ਉਹੋ ਜਿਹੇ ਫਲ ਸਾਨੂੰ ਕੱਟਣੇ ਪੈਣੇ ਆ। ਬਾਬਾ ਜੀ ਕਹਿੰਦੇ ਨੇ ਨਾ ਬਾਣੀ ਦੇ ਅੰਦਰ ਵੀ ਲੋੜੇ ਦਾਖ ਬਜੌਰੀਆਂ ਕਿੱਕਰ ਬੀਜੈ ਜੱਟ ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪੱਟ ਵੀ ਬੀਜੇ ਤਾਂ ਤੂੰ ਕਿੱਕਰ ਹੈ ਤੇ ਹੁਣ ਤੂੰ ਚਾਹੁੰਦਾ ਵੀ ਅੰਗੂਰ ਲੱਗਣ ਛੁਹਾਰੇ ਲੱਗਣ ਫਲ ਲੱਗਣ ਕਿੱਥੋਂ ਲੱਗਣਗੇ ਤੇ ਜਿਹੜਾ ਕਿੱਕਰ ਹੈ ਨਾ ਕੰਡੇ ਆ ਇਹਨਾਂ ਨੂੰ ਬੀਜਣ ਦੀ ਲੋੜ ਨਹੀਂ ਹੈ ਇਹ ਖੇਤ ਵਿੱਚ ਆਪਣੇ ਆਪ ਹੀ ਹੋ ਜਾਂਦੇ ਜਿਹੜੇ ਅੰਗੂਰ ਨੇ ਆਪਾਂ ਨੂੰ ਲਾਉਣੇ ਪੈਣਗੇ ਫਲਦਾਰ ਬੂਟੇ ਲਾਉਣੇ ਪੈਣਗੇ ਪਰ ਜਿਹੜੇ ਫਲ ਜਿਹੜੇ ਕੰਡੇ ਨੇ ਉਹ ਤਾਂ ਤੁਸੀਂ ਖੇਤ ਨੂੰ ਛੱਡ ਦਿਓ ਇੱਕ ਸਾਲ ਨਾ ਵਾਓ ਕੁਛ ਨਾ ਬੀਜੋ ਆਪਣੇ ਆਪ ਪੈਦਾ ਹੋ ਜਾਓ ਇਸੇ ਤਰ੍ਹਾਂ ਸਾਡੀ ਮੱਤ ਹੈ ਇਹ ਸਾਡੀ ਮੱਤ ਦੇ ਵਿੱਚ ਅਸੀਂ ਚੰਗੇ ਬੀਜ ਨਹੀਂ ਬੀਜਾਂਗੇ ਅਸੀਂ ਸਤਿਗੁਰੂ ਦੀ ਬਾਣੀ ਨਹੀਂ ਪੜ੍ਹਾਂਗੇ ਅਸੀਂ ਸਿਮਰ ਨਹੀਂ ਕਰਾਂਗੇ ਅਸੀਂ ਸੇਵਾ ਨਹੀਂ ਕਰਾਂਗੇ ਇਹ ਚੰਗੇ ਫਲ ਨੇ ਇਹ ਚੰਗਾ ਬੀਜ ਹੈ ਨਹੀਂ ਪਾਵਾਂਗੇ ਅਤੇ ਸਾ ਜਿਵੇਂ ਖੇਤ ਦੇ ਵਿੱਚ ਆਪਣੇ ਆਪ ਕੀ ਹੋਏ ਕੰਡੇ ਉੱਗ ਗਏ ਅਤੇ ਵਿਕਾਰ ਜਿਹੜੇ ਨੇ ਔਗੁਣ ਜਿਹੜੇ ਨੇ ਇਹਨਾਂ ਨੂੰ ਬੀਜਣ ਦੀ ਲੋੜ ਨਹੀਂ ਪੈਂਦੀ ਇਹ ਆਪਣੇ ਆਪ ਹੀ ਪੈਦਾ ਹੋ ਜਾਂਦਾ ਅਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਬੀਜਿਆ ਤਾਂ ਖੇਤ ਵਿੱਚ ਹੈ ਨਹੀਂ ਹੁਣ ਔਗੁਣ ਵਿਕਾਰ ਬੀਜੇ ਨੇ ਅਤੇ ਉਹ ਹੁਣ ਤੈਨੂੰ ਵੱਢਣੇ ਪੈਣੇ ਆ ਦੱਦੈ ਦੋਸ਼ ਨਾ ਦੇਊ ਕਿਸੈ ਦੋਸ਼ ਕਰਮਾ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਾਣਾ ਪਿਆਰਿਆ ਤੂੰ ਕਿਸੇ ਨੂੰ ਦੋਸ਼ ਨਾ ਦੇ ਕਿਉਂਕਿ ਜੋ ਤੂੰ ਕਰਮ ਕੀਤੇ ਹਨ ਉਹਨਾਂ ਕਰਮਾਂ ਦਾ ਤੈਨੂੰ ਫਲ ਮਿਲ ਰਿਹਾ ਹੈ ਕਿਉਂਕਿ ਪਰਮਾਤਮਾ ਦਾ ਵਿਧਾਨ ਹੈ ਪਰਮਾਤਮਾ ਦਾ ਕਾਨੂੰਨ ਹੈ ਕਿ ਜੋ ਤੁਸੀਂ ਕਰੋਗੇ ਬੀਜੋਗੇ ਉਹ ਤੁਹਾਨੂੰ ਫਲ ਜ਼ਰੂਰ ਵੱਢਣਾ ਪੈਣਾ ਕਿਉਂਕਿ ਹੁਣ ਅਸੀਂ ਕਣਕ ਬੀਜੀਏ ਅਤੇ ਨਾ ਉੱਗੇ ਅਤੇ ਅਸੀਂ ਰੱਬ ਨੂੰ ਕਹਾਂਗੇ ਰੱਬਾ ਉੱਗੀ ਨਹੀਂ ਪਰ ਕਣਕ ਬੀਜੀਏ ਅਤੇ ਪੈਦਾ ਹੋਏਗੀ ਇਸੇ ਤਰ੍ਹਾਂ ਅਸੀਂ ਚੰਗੇ ਕਰਮ ਬੀਜਦੇ ਪਏ ਹਾਂ ਅਤੇ ਉਹ ਸਾਨੂੰ ਵੱਢਣੇ ਪੈਣੇ ਆ ਇਸ ਕਰਕੇ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਣਾ ਕਰਦੇ ਨੇ ਅੱਜ ਦੇ ਹੁਕਮ ਦੇ ਵਿੱਚ ਕਿ ਇਹ ਪਿਆਰਿਓ ਪਰਮਾਤਮਾ ਦਇਆ ਦਾ ਘਰ ਹੈ ਉਹ ਸੁੰਦਰ ਬਹੁਤ ਹੈ ਪਰਮਾਤਮਾ ਬੜਾ ਸੋਹਣਾ ਕਿਉਂਕਿ ਅਸੀਂ ਆਪਣੇ ਆਪ ਨੂੰ ਦੇਖੀ ਜਾਂਦੇ ਮੈਂ ਬੜਾ ਸੋਹਣਾ ਪਰ ਨਹੀਂ ਪਿਆਰਿਆ ਸਭ ਤੋਂ ਸੋਹਣਾ ਜਿਹੜਾ ਹੈ ਉਹ ਪਰਮਾਤਮਾ ਹੈ ਸਭ ਤੋਂ ਸੁੰਦਰ ਹੈ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਏ ਸਾਰਿਆਂ ਤੋਂ ਸੁੰਦਰ ਸਾਰਿਆਂ ਤੋਂ ਸੋਹਣਾ ਕੌਣ ਹੈ ਉਹ ਪਰਮਾਤਮਾ ਹੈ ਸਤਿਗੁਰੂ ਹੈ ਕਹਿੰਦੇ ਨੇ ਇੱਕ ਵਾਰ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਸਮੁੰਦਰ ਦੇ ਕਿਨਾਰੇ ਦੇ ਉੱਤੇ ਬੈਠੇ ਹੋਏ ਅਤੇ ਸਮੁੰਦਰ ਦੇ ਕਿਨਾਰੇ 'ਤੇ ਬੈਠਿਆ ਹੋਇਆ ਕੁਛ ਬੱਚੇ ਆਏ ਉਹਨਾਂ ਨੂੰ ਦੇਖ ਕੇ ਫਿਰ ਚਲੇ ਗਏ ਫਿਰ ਆਏ ਅਤੇ ਹੱਸਣ ਕਹਿੰਦੇ ਬਿਊਟੀਫੁੱਲ ਕਹਿੰਦੇ ਬਹੁਤ ਸੋਹਣਾ ਹੈ ਹੁਣ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਅਜੇ ਬੈਠੇ ਹੋਏ ਸਨ ਸਿਮਰਨ ਦੇ ਵਿੱਚ ਅਤੇ ਕੁਝ ਕੁ ਆਦਮੀ ਆਏ ਅਤੇ ਕਹਿਣ ਲੱਗੇ ਮਾਫ਼ ਕਰਨਾ ਆਹ ਬੱਚੇ ਆਉਂਦੇ ਨੇ ਤੁਹਾਨੂੰ ਵੇਖਦੇ ਨੇ ਹੱਸਦੇ ਨੇ ਇਹਨਾਂ ਦੇ ਹੱਸਣ ਦਾ ਕਾਰਨ ਵੀ ਤੁਸੀਂ ਬਹੁਤ ਸੋਹਣੇ ਹੋ ਭਾਈ ਵੀਰ ਸਿੰਘ ਜੀ ਕਹਿਣ ਲੱਗੇ ਨਹੀਂ ਮੈਂ ਤਾਂ ਕੋਈ ਸੋਹਣਾ ਨਹੀਂ ਹੈ ਕਹਿੰਦੇ ਨਹੀਂ ਤੁਸੀਂ ਬਹੁਤ ਹੀ ਸੋਹਣੇ ਜੇ ਕਹਿੰਦੇ ਨਹੀਂ ਫਿਰ ਕਹਿਣ ਲੱਗੇ ਨਹੀਂ ਸਾਨੂੰ ਸਾਰਿਆਂ ਨੂੰ ਸੋਹਣੇ ਲੱਗਦੇ ਕਹਿੰਦੇ ਅੱਛਾ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਮੇਰਾ ਜਿਹੜਾ ਬਾਪ ਹੈ ਨਾ ਮੇਰਾ ਜਿਹੜਾ ਪਿਤਾ ਹੈ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਹੁਤ ਸੋਹਣੇ ਨੇ ਉਹਨਾਂ ਵਰਗਾ ਸੋਹਣਾ ਸੰਸਾਰ ਦੇ ਅੰਦਰ ਕੋਈ ਹੈ ਹੀ ਨਹੀਂ ਹੈ ਉਹਨਾਂ ਦੀ ਤਾਂ ਨੂਰ ਜਦੋਂ ਕਿੱਥੇ ਵੀ ਪੈ ਜਾਂਦਾ ਹੈ ਉਹ ਸਾਰੀ ਧਰਤੀ ਨੂਰ ਦੇ ਨਾਲ ਭਰ ਜਾਂਦੀ ਹੈ ਦੇਖੋ ਜਦੋਂ ਹਜ਼ੂਰ ਸਾਹਿਬ ਆਪਾਂ ਆਉਂਦੇ ਹਾਂ ਸਾਰੇ ਕਿਵੇਂ ਮਨ ਖਿੜ ਪੈਂਦਾ ਹੈ ਮੈਨੂੰ ਕੱਲ੍ਹ ਗਦਾਵਰੀ 'ਤੇ ਕੁਝ ਗੁਰਮੁਖ ਪਿਆਰੇ ਮਿਲੇ ਕਹਿੰਦੇ ਇੱਥੇ ਆਏ ਹਾਂ ਜਾਣ ਨੂੰ ਜੀ ਨਹੀਂ ਕਰਦਾ ਪਿਆ ਅਤੇ ਮੈਂ ਕਿਹਾ ਇੱਥੇ ਕਲਗੀ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੀਆਂ ਨੂਰ ਦੀਆਂ ਕਿਰਨਾਂ ਇਸ ਪਾਣੀ ਨੇ ਸਾਂਭੀਆਂ ਹੋਈਆਂ ਨੇ ਉਹਨਾਂ ਦੇ ਉੱਤੇ ਦਰਸ਼ਨ ਨੇ ਦਿਦਾਰੇ ਨੇ ਤੇ ਮਨ ਤਾਂ ਆਪਣੇ ਆਪ ਲੱਗਣਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਪਿਆਰਿਓ ਮੈਂ ਸੋਹਣਾ ਨਹੀਂ, ਮੇਰੇ ਸਤਿਗੁਰੂ ਮੇਰੇ ਪਿਤਾ ਜੀ ਬੜੇ ਹੀ ਸੋਹਣੇ ਹਨ, ਉਹਨਾਂ ਦੇ ਕਾਰਨ ਮੈਂ ਸੋਹਣਾ ਲੱਗ ਰਿਹਾ। ਬੋਲੋ ਸਤਨਾਮ। ਦੇਖੋ ਮਾਨ ਨੂੰ ਛੱਡਣ ਦਾ ਖਿਆਲ ਆਇਆ, ਖਿਆਲ ਦੇਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ, ਪਰ ਭਾਈ ਸਾਹਿਬ ਭਾਈ ਵੀਰ ਸਿੰਘ ਦੇ

0: ਅੱਛਾ ਅਸੀਂ ਤੁਹਾਡੇ ਬਣਨਾ ਚਾਹੁੰਦੇ ਹਾਂ। ਅਤੇ ਸਤਿਗੁਰੂ ਤਾਂ ਸਾਰਿਆਂ ਨੂੰ ਆਵਾਜ਼ਾਂ ਮਾਰਦੇ, ਇੱਕ ਨੂੰ ਥੋੜ੍ਹਾ, ਅਤੇ ਸਾਰੇ ਸੰਸਾਰ ਨੂੰ ਕਹਿੰਦੇ ਨੇ ਕਿ ਪਿਆਰਿਓ ਆਓ। ਆ ਨਿਸ਼ਾਨ ਸਾਹਿਬ ਪੀਲੇ ਰੰਗ ਦਾ, ਪੀਲੇ ਦਾ ਭਾਵ ਪਿਆਰ ਦੀ ਆਵਾਜ਼ ਸਾਰੇ ਸੰਸਾਰ ਨੂੰ ਮਾਰ ਆਵਾਜ਼ਾਂ ਮਾਰ ਰਹੇ ਨੇ। ਜਿਸ ਨੂੰ ਕਿਤੇ ਪਿਆਰ ਨਹੀਂ ਮਿਲਿਆ, ਜਿਸ ਨੂੰ ਕਿਤੇ ਮਾਣ ਨਹੀਂ ਮਿਲਿਆ, ਜਿਸ ਨੂੰ ਕਿਤੇ ਥਾਂ ਨਹੀਂ ਮਿਲਿਆ, ਆਓ ਇੱਥੇ, ਇੱਥੇ ਸਾਰਿਆਂ ਨੂੰ ਪਿਆਰ ਮਿਲੇਗਾ। ਆਹ ਜਿਹੜਾ ਫਰਲਾ ਨਾ ਆਵਾਜ਼ਾਂ ਮਾਰ ਰਿਹਾ, ਆਓ ਇੱਥੇ ਤੁਹਾਨੂੰ ਪਿਆਰ ਮਿਲੇਗਾ। ਹਰੇਕ ਨੂੰ ਮਿਲਿਆ ਇੱਥੇ, ਨਿਮਾਣਿਆਂ ਨੂੰ ਮਾਣ ਮਿਲਦਾ ਹੈ, ਨਿਤਾਣਿਆਂ ਨੂੰ ਤਾਣ ਮਿਲਦਾ ਹੈ, ਨਿਥਾਵਿਆਂ ਨੂੰ ਥਾਣ ਮਿਲਦਾ ਹੈ। ਇੱਥੇ ਤਾਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ, ਇੰਨੇ ਗਰੀਬ ਇੰਨੇ ਨਿਮਾਣੇ ਬੰਦੇ ਆਏ, ਇੱਕ ਰੇਤ ਦਾ ਕਿਨਕਾ ਸੀ, ਪਰ ਜਦੋਂ ਗੁਰੂ ਦੇ ਲੜ ਲੱਗ ਗਏ ਨਾ, ਸਤਿਗੁਰਾਂ ਦੇ ਚਰਨਾਂ ਨਾਲ ਜੁੜ ਗਏ ਨਾ, ਤੇ ਉਹ ਚੰਦਰਮਾ ਬਣ ਗਏ। ਆਏ ਇੱਕ ਰੇਤ ਦਾ ਕਿਨਕਾ ਸੀ, ਪਰ ਉਹ ਚੰਦਰਮਾ ਬਣ ਗਏ, ਉਹ ਖੁਦ ਰੋਸ਼ਨੀ ਦੇਣ ਵਾਲੇ ਬਣ ਗਏ। ਭਾਈ ਸਾਹਿਬ ਭਾਈ ਨੰਦ ਲਾਲ ਜੀ ਮੌਤ ਦੇ ਮੂੰਹ ਚੋਂ ਆਏ ਨੇ, ਪਰ ਸਤਿਗੁਰਾਂ ਨੇ ਉਹਨਾਂ ਦਾ ਨਾਂ ਰੱਖਿਆ ਲਾਲ ਜੀ। ਲਾਲ ਜੀ ਬਹੁਤ ਪਿਆਰੇ, ਬਹੁਤ ਪਿਆਰੇ ਕਵੀ ਨੇ ਨੰਦ ਲਾਲ ਜੀ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਦੇਖੋ ਕਿੰਨਾ ਪਿਆਰ ਕਰਦੇ ਨੇ ਸਾਡੇ ਨਾਲ। ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ ਕਿ ਪਿਆਰਿਓ, ਪਰਮਾਤਮਾ ਜਿਹੜਾ ਹੈ ਬਹੁਤ ਹੀ ਸੁੰਦਰ ਹੈ, ਬਹੁਤ ਹੀ ਦਇਆਵਾਨ ਹੈ, ਅਤੇ ਉਹ ਸਾਨੂੰ ਵੇਖ ਰਿਹਾ ਹੈ ਕਿ ਪਿਆਰਿਆ ਤੂੰ ਗੁਮਾਨ ਕਰਦਾ ਹੈ, ਕਿਸ ਗੱਲ ਉੱਤੇ ਕਰਦਾ ਹੈ? ਆਹ ਸਰੀਰ ਉੱਤੇ ਕਰੀ ਜਾਣਾ, ਇਹਦੇ ਵਿੱਚ ਹੈ ਕੀ ਹੈ? ਇਹਦੇ ਵਿੱਚ ਗੰਦਾ ਪਾਣੀ ਹੈ, ਬਿਸ਼ਟਾਂ ਹਸਤ ਰਕਤ ਪਰੇਟੇ ਚਾਮ, ਤਿਸ ਉੱਪਰਲੇ ਰੱਖਿਓ ਗੁਮਾਨ। ਤੂੰ ਆਪਣੇ ਸਰੀਰ ਨੂੰ ਵੇਖੀ ਜਾਣਾ, ਮੈਂ ਸੋਹਣਾ ਬੜਾ, ਇਹਦੇ ਉੱਤੇ ਗੁਮਾਨ ਕਰੀ ਜਾਣਾ। ਐਵੇਂ ਇਹਦੇ ਵਿੱਚ ਕੀ ਗੰਦਾ ਪਾਣੀ ਹੈ, ਇਹਦੇ ਵਿੱਚ ਹੱਡ ਨੇ, ਇਹਦੇ ਵਿੱਚ ਖੂਨ ਹੈ, ਇਹਦੇ ਉੱਤੇ ਪਰਮਾਤਮਾ ਨੇ ਸਾਡੇ ਉਹ ਸਾਰਾ ਕੁਛ ਨੂੰ ਢੱਕਣ ਦੇ ਵਾਸਤੇ, ਸਾਨੂੰ ਬੁਰਾ ਨਾ ਲੱਗੇ, ਉੱਤੇ ਚਮੜੀ ਵਲੇਟ ਦਿੱਤੀ ਹੈ। ਬਸ ਬਸ ਇਹਦਾ ਅਸੀਂ ਗੁਮਾਨ ਕਰੀ ਜਾਂਦੇ। ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਉਹ ਪਰਮਾਤਮਾ ਸਵਾਮੀ ਜੀ ਸਾਨੂੰ ਵੇਖ ਰਹੇ ਹਨ।
1: ਹਾਂ ਹਾਂ ਮਨ ਚਰਨ ਰੇਨ,
0: ਹਾਂ ਹਾਂ ਹਾਂ ਦਾ ਭਾਵ ਹੇ ਮਨਾ, ਕਿਉਂਕਿ ਮਨ ਅੰਦਰ ਗੁਮਾਨ ਹੁੰਦਾ, ਸਰੀਰ ਕਦੇ ਗੁਮਾਨ ਨਹੀਂ ਕਰਦਾ। ਜੋ ਕੁਛ ਮਨ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਕੀ ਨੇ? ਇੱਕ ਹਵਾ ਦੇ ਬੁੱਲੇ ਨੇ। ਇੱਕ ਇਹਨਾਂ ਦੀ ਉਮਰ ਬਹੁਤ ਥੋੜ੍ਹੀ ਹੈ, ਬਸ 20 ਸਕਿੰਟ ਦੀ ਇਹਨਾਂ ਦੀ ਉਮਰ ਹੈ, ਸਿਰਫ 20 ਸਕਿੰਟ, ਬਸ ਅਸੀਂ ਇਹਨਾਂ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ। ਗੁਰੂ ਪਾਤਸ਼ਾਹ ਜੀ ਨੇ 5 ਖੰਡਾਂ ਦੀ ਗੱਲ ਕੀਤੀ ਹੈ, 5 ਖੰਡ ਨੇ। 5ਵਾਂ ਖੰਡ ਜਿਹੜਾ ਹੈ ਉਹ ਸੱਚ ਖੰਡ ਹੈ। ਅਸੀਂ ਸੱਚ ਖੰਡ ਵਿੱਚ ਪਹੁੰਚਣਾ ਹੈ, ਪਰਮਾਤਮਾ ਦੇ ਕੋਲ ਪਹੁੰਚਣਾ ਹੈ, ਕਿਉਂਕਿ ਸਾਡਾ ਕੰਮ ਹੀ ਇਹ ਹੈ। ਪਰਮਾਤਮਾ ਨੇ ਸਾਨੂੰ ਇੱਕ ਕੰਮ ਦਿੱਤਾ ਹੋਇਆ ਵੀ ਇਹ ਕਰਕੇ ਆਉਣਾ, ਇਹ ਕੰਮ ਨਹੀਂ ਜਿਹੜਾ ਅਸੀਂ ਕੰਮ ਕਰਦੇ ਵੀ ਅਸੀਂ ਬੜੀ ਮਿਹਨਤ ਕਰਦੇ ਹਾਂ, ਕੋਈ ਨੌਕਰੀ ਕਰਦਾ, ਕੋਈ ਦਿਹਾੜੀ ਕਰਦਾ, ਕੋਈ ਆਪਣਾ ਦੁਕਾਨ ਚਲਾਉਂਦਾ, ਇਹ ਕੰਮ ਨਹੀਂ ਹੈ। ਇਹ ਤਾਂ ਸਾਡਾ ਉਪਜੀਵਿਕਾ ਦੇ ਸਾਧਨ ਨੇ, ਅਸੀਂ ਜਾਉਣ ਦੇ ਵਾਸਤੇ। ਪਰ ਜਿਹੜਾ ਅਸਲੀ ਕੰਮ ਹੈ ਉਹ ਕਿਹੜਾ ਹੈ? ਉਹ ਪਰਮਾਤਮਾ ਦਾ ਨਾਮ ਜਪਣਾ ਹੈ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਹੈ। ਸਾਡੀ ਜਿਹੜੀ ਵਾਰੀ ਹੈ ਇਹ ਮਿਲੀ ਕਾਹਦੇ ਵਾਸਤੇ? ਮਨੁੱਖਾ ਜਨਮ ਦੀ, ਇਹ ਪਰਮਾਤਮਾ ਨੂੰ ਮਿਲਣ ਵਾਸਤੇ ਆ। ਤੇ ਮਿਲਿਆ ਸਾਧ ਸੰਗਤ ਭਜ ਕੇਵਲ ਨਾਮ, ਇਹ ਗੁਰੂ ਦੀ ਸੰਗਤ ਵਿੱਚ ਬਹਿ ਕੇ ਸਿਰਫ ਪਰਮਾਤਮਾ ਦਾ ਨਾਮ ਜਪ ਕੇ ਹੀ ਅਸੀਂ ਮਿਲ ਸਕਦੇ ਹਾਂ। ਤੋ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ, 5 ਖੰਡ ਨੇ, 5 ਖੰਡਾਂ ਦੇ ਵਿੱਚ ਉਹ ਤੀਸਰਾ ਖੰਡ ਜਿਹੜਾ ਹੈ ਉਹ ਸ਼ਰਮ ਖੰਡ ਹੈ। ਪਹਿਲਾ ਧਰਮ ਖੰਡ ਹੈ, ਫਿਰ ਗਿਆਨ ਖੰਡ ਹੈ, ਗਿਆਨ ਖੰਡ ਤੋਂ ਬਾਅਦ ਫਿਰ ਸ਼ਰਮ ਖੰਡ ਹੈ।

0: ਹੁਣ ਸ਼ਰਮ ਖੰਡ ਕੀ ਹੈ ਵੀ ਜਿਹੜੇ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਸਾਨੂੰ ਡਲਾਉਣਾ ਹੈ ਇਹਨਾਂ ਨੂੰ ਸਾਨੂੰ ਪਰਮਾਤਮਾ ਦੇ ਕੋਲੋਂ ਜਾਣ ਤੋਂ ਰੋਕਣਾ ਹੈ ਪਰ ਅਸੀਂ ਉੱਥੇ ਮਿਹਨਤ ਕਰਨੀ ਹੈ ਸ਼ਰਮਖੰਡ ਦਾ ਭਾਵ ਮਿਹਨਤ ਕਰਨੀ ਮਸ਼ਕਤ ਕਰਨੀ ਭਾਵ ਇਹਨਾਂ ਨੂੰ ਆਪਣੇ ਆਉਣ ਵਿੱਚੋਂ ਰੋਕਣਾ ਅਤੇ ਜੇ ਅਸੀਂ ਰੋਕਣ ਦੇ ਵਿੱਚ ਕਾਮਯਾਬ ਹੋ ਗਏ ਅਤੇ ਫਿਰ ਅਸੀਂ ਸਿੱਧਾ ਹੀ ਕਰਮਖੰਡ ਵਿੱਚ ਪਹੁੰਚ ਗਏ ਹੁਣ ਕਰਮਖੰਡ ਅਤੇ ਸੱਚਖੰਡ ਇੱਕੋ ਹੀ ਪੌੜੀ ਹੈ ਇੱਕੋ ਹੀ ਲੈਣ ਹੈ ਕਰਮ ਦਾ ਭਾਵ ਪਰਮਾਤਮਾ ਦੀ ਬਖਸ਼ਿਸ਼ ਉਸ ਪਰਮਾਤਮਾ ਦੀ ਸਾਡੇ ਉੱਤੇ ਬਖਸ਼ਿਸ਼ ਹੋ ਗਈ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ ਹੇ ਮਨਾ ਆਪਣੇ ਮਨ ਨੂੰ ਆਪ ਸਮਝਾਉਣਾ ਕਿਉਂਕਿ ਸੰਸਾਰ ਦੇ ਅੰਦਰ ਕੋਈ ਐਸਾ ਫਿਲਾਸਫਰ ਨਹੀਂ ਹੋਇਆ ਕੋਈ ਐਸਾ ਪ੍ਰੋਫੈਸਰ ਨਹੀਂ ਹੋਇਆ ਕੋਈ ਐਸਾ ਪ੍ਰਿੰਸੀਪਲ ਨਹੀਂ ਹੋਇਆ ਕੋਈ ਐਸਾ ਡਾਕਟਰ ਨਹੀਂ ਹੋਇਆ ਕੋਈ ਐਸਾ ਜੱਜ ਨਹੀਂ ਹੋਇਆ ਜਿਹੜਾ ਸਾਡੇ ਮਨ ਨੂੰ ਸਮਝਾ ਦੇਵੇ ਮਨ ਨੂੰ ਸਿਰਫ ਮਨੁੱਖ ਆਪ ਹੀ ਸਮਝਾ ਸਕਦਾ ਇਸ ਤਰ੍ਹਾਂ ਬਹੁਤ ਸਾਰੀ ਗੁਰਬਾਣੀ ਜਿਹੜੀ ਹੈ ਉਹ ਮਨ ਦੇ ਉੱਤੇ ਹੀ ਕੰਮ ਕਰੇਗੀ ਸਾਨੂੰ ਕਹੇ ਕਿ ਤੁਸੀਂ ਆਪਣੇ ਮਨ ਨੂੰ ਸਮਝਾਓ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਆਪਣੇ ਮਨ ਨੂੰ ਕਹਿਣਾ ਹੇ ਮੇਰੇ ਮਨਾ ਤੂੰ ਸਦਾ ਪਰਮਾਤਮਾ ਦੇ ਨਾਲ ਰਹਿ ਤੂੰ ਦੂਰ ਨਾ ਜਾ ਕਿਉਂਕਿ ਮਨ ਨੇ ਦੂਰ ਜਾਣਾ ਅਸੀਂ ਉੱਥੇ ਬੈਠੇ ਹੋਏ ਹਾਂ ਮਨ ਸਾਡਾ ਕੀ ਪਤਾ ਭੱਜ ਗਿਆ ਹੋਵੇ ਮਨ ਨੂੰ ਰੋਕਣਾ ਇਹ ਮਨ ਨੂੰ ਸਮਝਾਓ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ ਮਨ ਨੂੰ ਸਮਝਾਓ ਵੀ ਸਾਡੇ ਅੰਦਰ ਉਹ ਹੰਕਾਰ ਨਾ ਆਵੇ ਮਾਣ ਨਾ ਆਵੇ ਅਤੇ ਮਾਣ ਕਦੋਂ ਨਹੀਂ ਆਵੇਗਾ ਹਾਂ ਹਾਂ ਮਨ ਚ ਰੇਨ ਰੇ ਰੇਨ ਰੇਨ ਦੇ ਭਾਵ ਧੂੜੀ ਬੰਨ ਭਾਵ ਨਿਮਰਤਾ ਦੇ ਵਿੱਚ ਰਹਿ ਕਦੇ ਮਨ ਦੇ ਵਿੱਚ ਕੁਛ ਕਿਸੇ ਗੱਲ ਦਾ ਮਾਣ ਆਉਣੀ ਨਾ ਦੇ ਮੋਹ ਆਉਣੀ ਨਾ ਦੇ ਜੇ ਤੂੰ ਧੂੜੀ ਬਣਿਆ ਰਵੇਂਗਾ ਨਿਮਾਣਾ ਬਣਿਆ ਰਵੇਂਗਾ ਵੀ ਮੇਰੇ ਵਿੱਚ ਤਾਂ ਕੁਛ ਹੈ ਹੀ ਨਹੀਂ ਹੈ ਕੁਛ ਐਸਾ ਹੈ ਹੀ ਨਹੀਂ ਹੈ ਮੈਂ ਕੀ ਕਰਾਂ ਅਤੇ ਫਿਰ ਕਦੇ ਵੀ ਹੰਕਾਰ ਨਹੀਂ ਆ ਸਕਦਾ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ ਕਿ ਧੂੜੀ ਬੰਨਾ ਕਰੋ
1: ਰਹਾਓ
0: ਦਾ ਭਾਵ ਜਿਹੜੀਆਂ ਇਸ ਕੇਂਦਰੀ ਭਾਵ ਦੀਆਂ ਲੈਣਾ ਸੀ ਉਹ ਸੀ ਵਿਚਾਰ ਲਈਆਂ ਨੇ ਸਬਜੈਕਟ ਮਾਣ ਦਾ ਚੱਲ ਰਿਹਾ ਹੰਕਾਰ ਦਾ ਚੱਲ ਰਿਹਾ ਹੈ ਵੀ ਸਾਡੇ ਮਨ ਦੇ ਵਿੱਚ ਹੰਕਾਰ ਨਹੀਂ ਆਉਣ ਦੇਣਾ ਚਾਹੀਦਾ
1: ਹਰ ਸੰਤ ਮੰਤ ਗੋਪਾਲ ਗਿਆਨ ਧਿਆਨ
0: ਹੁਣ ਰੇਨ ਕਿਵੇਂ ਬਣਿਆ ਜਾਏਗਾ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ ਵੀ ਰੇਨ ਧੂੜੀ ਬਣਾਂਗੇ ਅਤੇ ਹੰਕਾਰ ਨਹੀਂ ਆਵੇਗਾ ਗੁਮਾਨ ਨਹੀਂ ਆਵੇਗਾ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਹਰ ਸੰਤ ਹਰੀ ਦੇ ਜਿਹੜੇ ਸੰਤ ਹਨ ਪਰਮਾਤਮਾ ਦੇ ਜਿਹੜੇ ਪਿਆਰੇ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਪਾ ਲਿਆ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਮਿਲਾਪ ਕਰ ਲਿਆ ਮਿਲ ਲਏ ਜਿਹੜੇ ਸੰਤਾਂ ਪਰਮਾਤਮਾ ਨੂੰ ਉਹਨਾਂ ਨੂੰ ਕਹਿੰਦੇ ਨੇ ਸੰਤ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਸਤਿਗੁਰੂ ਕਿਹਨੂੰ ਕਹਿੰਦੇ ਨੇ ਜਿਨ੍ਹਾਂ ਨੇ ਉਸ ਸਤ ਪਰਮਾਤਮਾ ਨੂੰ ਪਾ ਲਿਆ ਜਿਹੜੇ ਮਿਲ ਗਏ ਉਹਦੇ ਨਾਲ ਸਾਰ ਦੇ ਅੰਦਰ ਧੂੜੀ ਇੱਕੋ ਇੱਕ ਪਰਮਾਤਮਾ ਦੀ ਸਿਰਫ ਸਤਿਗੁਰੂ ਬਣੇ ਗੁਰੂ ਨਾਨਕ ਦੇਵ ਮਹਾਰਾਜ ਕਿੰਨਾ ਮਨ ਦੇ ਵਿੱਚ ਨਿਮਰਤਾ ਦੇਖੋ ਜਿਤਨੇ ਸਤਿਗੁਰੂ ਹਨ ਕਿੱਡੇ ਕਿੱਡੇ ਉਹਨਾਂ ਦੇ ਕਾਰਨਾਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇਖ ਲਓ ਤੁਸੀਂ ਜਿਹੜੀ ਅਸੀਂ ਗੁਰਬਾਣੀ ਪੜ੍ਹਦੇ ਹਾਂ ਜੋ ਅਸੀਂ ਦਰਸ਼ਨ ਕਰ ਰਹੇ ਹਾਂ ਜੋ ਅਸੀਂ ਵਿਚਾਰ ਕਰ ਰਹੇ ਹਾਂ ਇਹ ਗੁਰਬਾਣੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਜਦੋਂ ਆਈ ਸੀ ਛੋਟੀਆਂ ਛੋਟੀਆਂ ਪੋਥੀ ਸਾਹਿਬਾਨ ਸੀ ਪੋਥੀ ਪਰਮੇਸ਼ਰ ਕਾ ਥਾਨ ਅਤੇ ਉਹ ਪੋਥੀਆਂ ਵੀ ਜਿੱਥੇ ਸਤਿਗੁਰੂ ਗਏ ਜਿਸ ਤਰ੍ਹਾਂ ਦੇ ਬੰਦੇ ਕੋਲ ਗਏ ਉਹਨੂੰ ਸਮਝਾਉਣ ਦੇ ਵਾਸਤੇ ਉਹ ਸ਼ਬਦ ਤਿਆਰ ਕੀਤਾ

0: ਗਿਆਨ ਦੇਣ ਦੇ ਵਾਸਤੇ ਸਤਿਗੁਰਾਂ ਨੇ ਇਸ ਬਾਣੀ ਦਾ ਉਚਾਰਨ ਕੀਤਾ, ਇਹ ਲਿਖਣਾ ਕੀਤਾ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਿੱਡੀ ਵੱਡੀ ਦੀਰਘ ਸੋਚ ਸੀ, ਉਹਨਾਂ ਨੇ ਗੁਰਬਾਣੀ ਨੂੰ ਤਰਤੀਬ ਵਾਰ ਲਿਖਿਆ। ਕਿਹੜੇ ਸਤਿਗੁਰਾਂ ਦਾ ਸ਼ਬਦ ਕਿੱਥੇ ਆਉਣਾ ਹੈ, ਫਿਰ ਕਿਸ ਉਹ ਪ੍ਰਕਰਨ ਦੇ ਅਨੁਸਾਰ, ਫਿਰ ਉਹ ਸਬਜੈਕਟ ਦੇ ਅਨੁਸਾਰ ਸਤਿਗੁਰਾਂ ਨੇ ਸਾਰੇ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਿਖਣ ਤੋਂ ਬਾਅਦ ਦੇਖੋ ਕਿੱਡੀ ਵੱਡੀ ਨਿਮਰਤਾ ਸਤਿਗੁਰਾਂ ਦੇ ਵਿੱਚ। ਕਹਿੰਦੇ ਨੇ ਤੇਰਾ ਕੀਤਾ ਜਤੋ ਨਾਹੀ। ਇਹ ਪਰਮਾਤਮਾ ਆ ਤੁਸੀਂ ਕੰਮ ਕੀਤਾ ਹੈ, ਤੁਸੀਂ ਮੇਰੇ ਤੋਂ ਕਰਾ ਲਿਆ ਹੈ, ਮੈਨੂੰ ਯੋਗ ਕੀਤੋ ਹੀ, ਮੈਨੂੰ ਤੁਸੀਂ ਇਹ ਯੋਗ ਬਣਾਇਆ, ਕਿਉਂਕਿ ਮੇਰੇ ਵਿੱਚ ਤਾਂ ਪਾਇਆ ਹੀ ਕੋਈ ਨਹੀਂ। ਦੇਖੋ ਇਤਨੇ ਗਿਆਨ ਦੇ ਮਾਲਕ, ਇਤਨਾ ਸਤਿਗੁਰਾਂ ਦੀ ਦਿਮਾਗ ਦੀ ਸ਼ੈਲੀ ਲਿਖ ਕੇ ਕਹਿੰਦੇ ਨੇ ਪਰਮਾਤਮਾ ਮੇਰੇ ਵਿੱਚ ਤਰਸ ਪਿਆ, ਮਿਹਰਾਮਤ ਹੋਈ, ਮੈਨੂੰ ਮੇਰੇ ਅੰਦਰ ਤੁਸੀਂ ਤਰਸ ਕਰਕੇ ਨਾ, ਅਤੇ ਆਹ ਸਤਿਗੁਰਾਂ ਦੀ ਬਾਣੀ ਲਿਖਾਈ ਹੈ। ਤੋ ਗੁਰੂ ਪਾਤਸ਼ਾਹ ਸਾਨੂੰ ਸਮਝਾਉਣਾ ਕਰਦੇ ਨੇ ਪਿਆਰਿਓ, ਸੰਤ ਜਿਹੜੇ ਨੇ ਨਾ, ਸੰਤ ਮੰਤ ਸਤਿਗੁਰਾਂ ਦੇ ਕੋਲ ਆਓ, ਸਤਿਗੁਰਾਂ ਦੇ ਕੋਲ ਬੈਠੋ, ਅਤੇ ਸੰਤ ਦੇਖੋ ਪਾਠੀ ਸਾਹਿਬਾਲ, ਗ੍ਰੰਥੀ ਸਾਹਿਬਾਲ, ਗੁਰੂ ਪਾਤਸ਼ਾਹ ਦੇ ਜਿਹੜੇ ਪਿਆਰੇ ਨੇ ਉਹ ਸਤਿਗੁਰਾਂ ਦੀ ਬਾਣੀ ਸਾਨੂੰ ਸਮਝਾਉਂਦੇ ਪਏ ਨੇ। ਉਪਦੇਸ਼ ਕਰ, ਸਾਰੀ ਬਾਣੀ ਕੀ ਉਪਦੇਸ਼ ਹੈ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਵਕਤ ਸੱਚਖੰਡ ਪਿਆਨਾ ਕਰਨ ਲੱਗੇ ਤੇ ਗੁਰਸਿੱਖਾਂ ਨੇ ਪੁੱਛਿਆ, ਸੱਚੇ ਪਾਤਸ਼ਾਹ ਅਸੀਂ ਤਾਂ ਸੰਸਾਰ ਚੋਂ ਸਰੀਰਕ ਚੋਲਾ ਤਿਆਗ ਚੱਲੇ, ਅਸੀਂ ਤੁਹਾਡੇ ਦਰਸ਼ਨ ਕਰਨੇ ਹੋਣ, ਜੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ, ਬਚਨ ਕਰਨੇ ਹੋਈਏ, ਜੇ ਤੁਹਾਡੀ ਗੱਲ ਸੁਣਨੀ ਹੋਵੇ, ਅਸੀਂ ਬਚਨ ਸੁਣਨੇ ਹੋਣ ਤਾਂ ਕਿੱਥੋਂ ਸੁਣੀਏ? ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰੋ, ਜਦੋਂ ਪਾਠ ਕਰੋਗੇ ਤੁਹਾਡੇ ਮੁਖੜੇ ਦੇ ਵਿੱਚ ਅਸੀਂ ਬੈਠੇ ਹੋਏ ਬੋਲ ਰਹੇ ਹਾਂ, ਜੇ ਤੁਸੀਂ ਸੁਣ ਰਹੇ ਹੋ ਤੇ ਜਿਹੜਾ ਸੁਣਾ ਰਿਹਾ ਉਹਦੇ ਮੁਖ ਦੇ ਵਿੱਚੋਂ ਬਹਿ ਕੇ ਆ ਸਾਡੀ ਆਵਾਜ਼ ਸੁਣ ਲਿਆ, ਜੇ ਕਿੱਡੀ ਵੱਡੀ ਸਾਡੇ ਉੱਤੇ ਕਿਰਪਾ ਕੀਤੀ। ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ ਪਿਆਰਿਓ, ਇਹ ਗੁਮਾਨ ਹੰਕਾਰ ਜਿਹੜਾ ਹੈ ਨਾ, ਇਹ ਛੋਟੀ ਮੋਟੀ ਗੱਲ ਨਹੀਂ ਹੈ, ਇਹ ਸਾਰਾ ਸੰਸਾਰ ਦੇ ਵਿੱਚ ਵੱਡੇ ਵੱਡੇ ਬੜੀ ਹੋ ਚੁੱਕੇ ਨੇ, ਵੱਡੇ ਵੱਡੇ ਸੂਰਮੇ ਹੋ ਚੁੱਕੇ ਨੇ, ਰਾਜੇ ਮਹਾਰਾਜੇ ਹੋ ਚੁੱਕੇ ਨੇ, ਇਸ ਤੋਂ ਬਚੇ ਨਹੀਂ ਹਨ। ਬਚਨ ਦਾ ਇੱਕੋ ਇੱਕ ਤਰੀਕਾ ਹੈ, ਉਹ ਕੀ ਹੈ? ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ, ਹਰੀ ਦੇ ਸੰਤ ਜਿਹੜੇ ਨੇ, ਹਰ ਸੰਤ ਮੰਤ ਉਹਨਾਂ ਤੋਂ ਉਪਦੇਸ਼ ਲਓ, ਉਹਨਾਂ ਤੋਂ ਸਿੱਖਿਆ ਲਓ। ਇਸ ਸਿੱਖਿਆ ਦੇ ਨਾਲ ਹੀ ਇਸ ਜਿਹੜੇ ਨੇ ਇਹ ਜਿਹੜਾ ਕ੍ਰੋਧ ਹੰਕਾਰ ਹੈ, ਇਸ ਤੋਂ ਅਸੀਂ ਬਚ ਸਕਦੇ ਹਾਂ। ਹਰ ਸੰਤ ਮੰਤ,
1: ਹਰ ਸੰਤ ਮੰਤ ਗੋਪਾਲ ਗਿਆਨ ਧਿਆਨ,
0: ਗੋਪਾਲ ਗਿਆਨ ਧਿਆਨ ਕਿਹਦਾ ਉਪਦੇਸ਼ ਦੇਣਗੇ ਸਤਿਗੁਰੂ? ਗੋਪਾਲ, ਗੋਪਾਲ ਦਾ ਭਾਵ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ, ਗੋ ਦਾ ਭਾਵ ਧਰਤੀ, ਪਾਲ ਦਾ ਭਾਵ ਪਾਲਣਾ ਕਰਨ ਵਾਲਾ, ਪਰਮਾਤਮਾ ਜਿਹੜਾ ਹੈ ਉਹ ਸਾਰੀ ਸ੍ਰਿਸ਼ਟੀ ਨੂੰ ਪਾਲਣਾ ਕਰਨ ਵਾਲਾ ਹੈ, ਅਤੇ ਜਿਹੜਾ ਪਾਲਣਾ ਕਰਨ ਵਾਲਾ ਹੈ ਉਹਨੇ ਸਾਡੀ ਵੀ ਪਾਲਣਾ ਕੀਤੀ ਹੈ, ਉਹਨੇ ਸਾਨੂੰ ਵੀ ਸੰਭਾਲਿਆ ਹੋਇਆ ਹੈ। ਅਤੇ ਜਿਹੜਾ ਸੰਭਾਲਣ ਵਾਲਾ ਹੈ ਉਹ ਕੌਣ ਹੈ? ਉਹ ਇੱਕ ਮਾਂ ਹੈ, ਇੱਕ ਪਿਓ ਹੈ, ਗਿਆਨ ਉਹਦੇ ਨਾਲ ਫਿਰ ਡੂੰਘੀ ਸਾਂਝ ਪੈਂਦੀ ਹੈ, ਉਹਦੇ ਨਾਲ ਸਾਡਾ ਰਿਸ਼ਤਾ ਬਣਦਾ ਉਸ ਪਰਮਾਤਮਾ ਦੇ ਨਾਲ। ਕਿਉਂ? ਕਿਉਂਕਿ ਉਹਦੇ ਅਸੀਂ ਬੱਚੇ ਹਾਂ। ਏਕ ਪਿਤਾ ਏਕ ਸਕੇ ਹਮ ਬਾਰਕ, ਜਦੋਂ ਅਸੀਂ ਸਾਰੇ ਇੱਕੋ ਜਿਹੀ ਉਹਦੇ ਬੱਚੇ ਹਾਂ ਫਿਰ ਗੁਮਾਨ ਕਾਹਦਾ? ਅਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਪਿਆਰਿਓ ਉਹਦੇ ਤੋਂ ਬਚਣਾ ਹੈ ਧਿਆਨ। ਧਿਆਨ ਦਾ ਭਾਵ ਹੈ ਸੁਰਤੀ, ਆਪਣੀ ਜਿਹੜੀ ਸੁਰਤੀ ਹੈ, ਆਪਣੇ ਜਿਹੜੇ ਖਿਆਲ ਨੇ, ਇਹ ਸਤਿਗੁਰੂ

0: ਦੇ ਉਪਦੇਸ਼ ਦੇ ਵਿੱਚ ਟਿਕਾਉਣਾ ਕਰ।
1: ਹਿਰਦੇ ਗੋਬਿੰਦ ਗਾਏ,
0: ਹਿਰਦੇ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਹੁਣ ਧਿਆਨ ਟਿਕ ਗਿਆ ਤੇ ਕੀ ਕਰਨਾ, ਕਿਵੇਂ ਟਿਕੇਗਾ? ਹਿਰਦੇ ਗੋਬਿੰਦ ਗਾਏ, ਗਾਏ ਦਾ ਭਾਵ ਸਤਿਗੁਰਾਂ ਦੀ ਬਾਣੀ, ਸਤਿਗੁਰਾਂ ਦਾ ਜਿਹੜਾ ਸਿਮਰਨ ਹੈ ਇਹਨੂੰ ਹਿਰਦੇ ਦੇ ਵਿੱਚ, ਹਿਰਦਾ ਦਾ ਭਾਵ ਦਿਲ ਦੇ ਨਾਲ, ਕਿਉਂਕਿ ਸਾਡਾ ਮਨ ਉਹ ਹੀ ਗੱਲ ਨੂੰ ਸਾਂਭੇਗਾ, ਉਹਦੇ ਨਾਲ ਪਿਆਰ ਕਰੇਗਾ, ਉਹੀ ਸਾਡੇ ਅੰਦਰ ਵਸੇਗੀ, ਜਿਹੜਾ ਦਿਲ ਤੇ ਦਿਮਾਗ ਦੋਵੇਂ ਜਣੇ ਰਾਜ਼ੀ ਹੋ ਜਾਣਗੇ, ਪਸੰਦ ਕਰਨਗੇ ਵੀ ਠੀਕ ਹੈ। ਕਿਉਂਕਿ ਸਾਡਾ ਸਰੀਰ ਦਾ ਸਿਸਟਮ ਜਿਹੜਾ ਹੈ ਉਹ ਚਲਾਉਣਾ ਸਾਡਾ ਦਿਮਾਗ ਨੇ, ਪਰ ਦਿਮਾਗ ਦਾ ਸੰਪਰਕ ਜਿਹੜਾ ਹੈ ਦਿਲ ਦੇ ਨਾਲ, ਕਿਉਂਕਿ ਦਿਲ ਜਿਹੜਾ ਉਹਨੇ ਖੂਨ ਬਣਾਉਣਾ, ਖੂਨ ਬਣਾ ਕੇ ਉਸ ਨੇ ਦਿਮਾਗ ਨੂੰ ਦੇਣਾ ਅਤੇ ਦਿਮਾਗ ਜਿਹੜਾ ਉਹਨੇ ਸਾਰਿਆਂ ਥਾਵਾਂ ਦੇ ਉੱਤੇ ਪਹੁੰਚਾਉਣਾ। ਹੁਣ ਕੋਈ ਵੀ ਚੀਜ਼ ਅਸੀਂ ਖਾਂਦੇ ਹਾਂ ਅਤੇ ਸਾਡਾ ਦਿਲ ਜਿਹੜਾ ਉਸ ਨੂੰ ਸਿਲੈਕਟ ਕਰੇਗਾ ਵੀ ਠੀਕ ਹੈ, ਅਤੇ ਜੇ ਦਿਲ ਨੇ ਕਹਿ ਦਿੱਤਾ ਵੀ ਇਹ ਚੀਜ਼ ਠੀਕ ਨਹੀਂ ਮੇਰੇ ਅੰਦਰ ਗਈ, ਅਤੇ ਦਿਮਾਗ ਨੇ ਮੋੜ ਦੇਣਾ ਵੀ ਇਹ ਚੀਜ਼ ਨਹੀਂ ਖਾਣੀ। ਕੋਈ ਵੀ ਚੀਜ਼ ਹੈ ਅਸੀਂ ਜਦੋਂ ਖਾਵਾਂਗੇ ਜਾਂ ਅਸੀਂ ਕੋਈ ਗੱਲ ਸੁਣਾਂਗੇ ਤਾਂ ਉਸ ਵਕਤ ਸਾਡੇ ਦਿਲ ਨੇ ਉਹ ਕਬੂਲ ਕਰਨੀ ਹੈ। ਜੇ ਦਿਲ ਕਬੂਲ ਕਰੇਗਾ ਦਿਮਾਗ ਕਰ ਲਏਗਾ, ਕਿਉਂਕਿ ਸਾਡਾ ਪਰਮਾਤਮਾ ਨੇ ਸਰੀਰ ਜਿਹੜਾ ਬਣਾਇਆ ਇੱਕ ਮੰਦਰ ਹੈ, ਹਰ ਜੀਵ ਹਰ ਮੰਦਰ ਸਾਜਿਆ, ਇਹ ਮੰਦਰ ਹੈ। ਮੰਦਰ ਦਾ ਭਾਵ ਬਹੁਤ ਸੋਹਣਾ ਸਰੀਰ ਬਣਾਇਆ ਪਰਮਾਤਮਾ ਨੇ, ਅਤੇ ਬਣਾ ਕੇ ਉਸ ਪਰਮਾਤਮਾ ਨੇ ਦਿਲ ਅਤੇ ਦਿਮਾਗ ਦੀ ਡਿਊਟੀ ਲਾ ਦਿੱਤੀ ਹੈ ਵੀ ਇਸ ਦੇ ਵਿੱਚ ਕੋਈ ਮਾੜੀ ਚੀਜ਼ ਨਾ ਜਾਣ ਦਿਓ, ਸਰੀਰ ਖਰਾਬ ਹੋ ਜਾਏਗਾ, ਕਿਵੇਂ ਚੱਲੇਗਾ? ਇਹ ਪਹਿਰੇਦਾਰ ਨੇ ਦਿਮਾਗ ਅਤੇ ਦਿਲ। ਹੁਣ ਗੁਰੂ ਪਾਤਸ਼ਾਹੀ ਸਾਨੂੰ ਸਮਝਾਉਣਾ ਕਰਦੇ ਨੇ, ਪਿਆਰਿਓ ਜੇ ਤੁਸੀਂ ਬਾਣੀ, ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਬਾਣੀ ਪੜ੍ਹੀਏ ਸਾਡੇ ਮਨ ਅੰਦਰ ਹੰਕਾਰ ਨਾ ਆਵੇ, ਤਾਂ ਫਿਰ ਕੀ ਕਰੋ? ਹਿਰਦੇ ਗੋਬਿੰਦ ਗਾਏ, ਗੋਬਿੰਦ ਦੇ ਜਿਹੜੇ ਗੁਣ ਨੇ, ਜਿਹੜੀ ਸਤਿਗੁਰੂ ਦੀ ਬਾਣੀ ਹੈ, ਇਸ ਨੂੰ ਦਿਲ ਦੇ ਨਾਲ ਗਾਓ। ਅਸੀਂ ਗਾਉਂਦੇ ਹਾਂ ਮੂੰਹ ਦੇ ਨਾਲ, ਲੋਕਾਚਾਰੀ ਦੇ ਨਾਲ, ਵੇਖਾ ਵਿਖਾਈ ਦੇ ਨਾਲ, ਅਤੇ ਉਸ ਨੂੰ ਸਤਿਗੁਰੂ ਕਹਿੰਦੇ ਨੇ ਬੱਧਾ ਚੱਟੀ ਜੋ ਭਰੈ ਨਾ ਗੁਣ ਨਾ ਉਪਕਾਰ। ਜਿਹੜਾ ਬੱਧਾ ਰੁੱਧਾ ਕੰਮ ਕਰਾਂ ਵੀ ਕਿਸੇ ਨੇ ਕਹਿ ਦਿੱਤਾ ਬਾਣੀ ਪੜ੍ਹ ਲਿਆ ਕਰ, ਜਾਂ ਅਸੀਂ ਵੇਖ ਲਿਆ ਬਣਾ ਫਲਾਣਾ ਪੜ੍ਹਦਾ ਜੀ ਅਸੀਂ ਵੀ ਲੱਗ ਗਏ, ਨਹੀਂ, ਦਿਲ ਦੇ ਨਾਲ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਏ ਤਹਿ ਸੂਰਾ, ਆਤਮ ਜਿਨੈ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ। ਠਾਕੁਰ ਗਾਈਏ ਆਤਮ ਰੰਗ, ਆਤਮ ਦਾ ਭਾਵ ਦਿਲ, ਰੰਗ ਦਾ ਭਾਵ ਪਿਆਰ, ਦਿਲ ਦੇ ਪਿਆਰ ਦੇ ਨਾਲ ਇਸ ਬਾਣੀ ਨੂੰ ਗਾਉਣਾ ਕਹੋ। ਅਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਹਿਰਦੇ ਦੇ ਅੰਦਰ ਭਾਵ ਦਿਲ ਦੇ ਨਾਲ ਸਤਿਗੁਰਾਂ ਦੀ ਬਾਣੀ ਨੂੰ, ਸਿਮਰਨ ਨੂੰ ਜਪਣਾ ਕਰੋ।
1: ਚਰਨ ਕਮਲ ਪ੍ਰੀਤ ਲਾਏ,
0: ਜਦੋਂ ਅਸੀਂ ਦਿਲ ਦੇ ਨਾਲ ਗਾਵਾਂਗੇ ਤੇ ਫਿਰ ਕੀ ਹੋਵੇਗਾ? ਗੁਰੂ ਪਾਤਸ਼ਾਹ ਕਹਿੰਦੇ ਨੇ ਚਰਨ ਕਮਲ, ਕਮਲ ਦਾ ਭਾਵ ਬਹੁਤ ਸੁੰਦਰ, ਸਾਰਿਆਂ ਤੋਂ ਸੁੰਦਰ, ਸਾਰਿਆਂ ਤੋਂ ਕੋਮਲ ਜੇ ਕੋਈ ਫੁੱਲ ਹੈ ਉਹ ਕਮਲ ਦਾ ਫੁੱਲ ਹੈ। ਤੇ ਸਤਿਗੁਰੂ ਦੇ ਜਿਹੜੇ ਚਰਨ ਨੇ ਇਹ ਕੀ ਨੇ? ਬਹੁਤ ਸੁੰਦਰ ਨੇ। ਜਦੋਂ ਅਸੀਂ ਦਿਲ ਦੇ ਨਾਲ ਗਾਵਾਂਗੇ ਵੀ ਸਾਰਿਆਂ ਤੋਂ ਸੋਹਣੇ ਪਰਮਾਤਮਾ ਦੇ ਚਰਨ ਨੇ, ਇਹਨਾਂ ਨੂੰ ਉੱਤੇ ਕੋਈ ਸੋਹਣਾ ਨਹੀਂ ਹੈ, ਸਿਰਫ ਪਰਮਾਤਮਾ ਦੇ ਚਰਨ, ਸਤਿਗੁਰੂ ਦੇ ਚਰਨ ਇਹ ਸੋਹਣੇ ਨੇ। ਸਾਡਾ ਮਨ ਜਿਹੜਾ ਹੈ ਉਸਨੂੰ ਵਾਰ ਵਾਰ ਅਸੀਂ ਕਹਾਂਗੇ ਵੀ ਬਹੁਤ ਸੋਹਣੇ ਨੇ, ਅਤੇ ਫਿਰ ਹੌਲੀ ਹੌਲੀ ਸਾਡਾ ਮਨ ਦਾ ਜਿਹੜਾ ਪਿਆਰ ਹੈ ਉਹ ਪਰਮਾਤਮਾ ਨਾਲ ਪੈ ਜਾਵੇਗਾ, ਰੱਬ ਜੀ ਦੇ ਨਾਲ ਪੈ ਜਾਵੇਗਾ, ਸਤਿਗੁਰੂ ਦੇ ਨਾਲ ਪੈ ਗਏ। ਕਿਉਂਕਿ ਗੁਰੂ ਪਾਤਸ਼ਾਹੀ ਬਾਣੀ ਦੇ ਅੰਦਰ ਸਮਝਾਉਣਾ ਕਰਦੇ ਨੇ, ਇੱਕ ਦਿਨ ਦਾ ਕੰਮ ਨਹੀਂ ਹੈ, ਅਸੀਂ ਇੱਕ ਦਿਨ ਗੁਰਬਾਣੀ ਪੜ੍ਹੀ, ਸਿਮਰਨ ਕਰਿਆ, ਸੇਵਾ ਕਰੀ ਵੀ ਚਲੋ ਬਣ ਗਈ ਗੱਲ, ਨਹੀਂ। ਕਿਉਂਕਿ ਸਿਆਣੇ ਕਹਿੰਦੇ ਨੇ ਵੀ ਜੇ ਬਹੁਤ ਵੱਡਾ ਰੋਗ ਪੈਦਾ ਹੋ ਜਾਵੇ, ਬਹੁਤ ਪੁਰਾਣਾ ਹੋਵੇ, ਤੇ ਉਸ ਨੂੰ ਫਿਰ ਦਵਾਈ ਦੇ ਨਾਲ ਕਈ ਮਹੀਨੇ ਖਾ ਕੇ ਉਸ ਨੂੰ ਖਤਮ ਕਰਨਾ ਪੈਂਦਾ ਹੈ। ਹੁਣ ਇੰਨੇ ਪੁਰਾਣਾ ਰੋਗ ਤੇ ਇੱਕ ਦਿਨ ਦਵਾਈ ਨਾਲ ਕਿਵੇਂ ਖਤਮ ਹੋਏਗਾ। ਸਤਿਗੁਰਾਂ ਨੇ ਬਾਣੀ ਦੇ ਅੰਦਰ ਸਮਝਾਉਣਾ ਕੀਤਾ, ਰੰਗ ਲਾਗਤ ਲਾਗਤ ਲਾਗਤ ਹੈ, ਦੁੱਖ ਭਾਗਤ ਭਾਗਤ ਭਾਗਤ ਹੈ। ਪਿਆਰ ਪੈਂਦਿਆਂ ਪੈਂਦਿਆਂ ਪੈ ਜਾਂਦਾ ਹੈ ਤੇ ਦੁੱਖ ਜਾਂਦਿਆਂ ਜਾਂਦਿਆਂ ਚਲਾ ਜਾਂਦਾ ਹੈ। ਪਰ ਦਵਾਈ ਪਰਹੇਜਣਾ ਬੰਦਾ ਖਾਂਦਾ ਰਵੇ, ਰੋਗ ਚਲਾ ਜਾਂਦਾ ਹੈ, ਐਸੀ ਕੋਈ ਗੱਲ ਨਹੀਂ। ਸਤਿਗੁਰਾਂ ਨੇ ਸਾਨੂੰ ਬਾਣੀ ਦੇ ਅੰਦਰ ਸਮਝਾਇਆ, ਪਿਆਰਿਓ ਆਹ ਜਿਹੜਾ ਪਰਮਾਤਮਾ ਦਾ ਨਾਮ ਹੈ ਸਰਬ ਰੋਗ ਕਾ ਔਖਦ ਨਾਮ, ਸਾਰੇ ਦੁੱਖਾਂ ਦੀ ਦਵਾਈ ਪਰਮਾਤਮਾ ਦਾ ਨਾਮ ਹੈ, ਇਹਦੇ ਨਾਲ ਹੀ ਚਲੇ ਜਾਣੇ। ਪਰ ਅਸੀਂ ਪਰਹੇਜ਼ ਨਹੀਂ ਰੱਖਦੇ, ਅਸੀਂ ਦਿਲ ਦੇ ਨਾਲ ਉਹ ਪਰਮਾਤਮਾ ਦੀ ਬਾਣੀ ਪੜ੍ਹਦੇ ਹੀ ਨਹੀਂ, ਫਿਰ ਸਾਨੂੰ ਵਿਸ਼ਵਾਸ ਕੋਈ ਨਹੀਂ, ਫਿਰ ਕਿਵੇਂ ਹੋਏਗਾ। ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ, ਚਰਨ ਕਮਲ ਪ੍ਰੀਤ ਲਾਏ, ਆਪਣੇ ਮਨ ਦੇ ਅੰਦਰ ਸਤਿਗੁਰ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਪਾਉਣਾ ਕਰ।
1: ਦੀਨ ਦਿਆਲ ਮੋਹਨਾ,
0: ਤੇ ਜਿਹੜਾ ਪਰਮਾਤਮਾ ਹੈ ਨਾ ਉਹ ਕੀ ਹੈ, ਦੀਨ, ਦੀਨ ਦਾ ਭਾਵ ਨਿਮਾਣਾ। ਉਹ ਸਾਡੇ ਮਨ ਦੇ ਅੰਦਰ ਦੇਖੇਗਾ ਵੀ ਮਨ ਦੇ ਅੰਦਰ ਹੰਕਾਰ ਤਾਂ ਨਹੀਂ। ਦੀਨ ਦਾ ਭਾਵ ਗਰੀਬ, ਗਰੀਬ ਦਾ ਭਾਵ ਇਹ ਨਹੀਂ ਵੀ ਜਿਹੜੇ ਕੋਲ ਕੱਪੜੇ ਨੇ ਜਾਂ ਰੋਟੀ ਨਹੀਂ ਹੈ ਉਹਦੇ ਅੰਦਰ ਗੁਮਾਨ ਨਹੀਂ ਹੁੰਦਾ। ਹੋ ਸਕਦਾ ਕਿ ਪੈਸੇ ਵਾਲੇ ਨਾਲੋਂ ਉਹਦੇ ਅੰਦਰ ਜ਼ਿਆਦਾ ਗੁਮਾਨ ਹੋਵੇ। ਦੀਨ ਦਾ ਭਾਵ ਮਨ ਦੇ ਅੰਦਰ ਗਰੀਬੀ, ਨਿਮਾਨਤਾ ਲੈ ਕੇ ਆਓ, ਨਿਮਰਤਾ ਲੈ ਕੇ ਆਓ, ਨੀਵਾਂਪਨ ਲੈ ਕੇ ਆਓ। ਦੀਨ ਦਿਆਲ, ਅਤੇ ਪਰਮਾਤਮਾ ਕੀ ਹੈ, ਉਹ ਤਾਂ ਦਇਆ ਦਾ ਘਰ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਮੋਹਣਾ, ਮੋਹਣਾ ਦਾ ਭਾਵ ਸਾਰਿਆਂ ਨੂੰ ਮੋਹਣ ਵਾਲਿਆ, ਸਾਰਿਆਂ ਨੂੰ ਆਪਣੇ ਕਲਾਵੇ ਦੇ ਵਿੱਚ ਲੈਣ ਵਾਲਾ ਹੈ ਪਰਮਾਤਮਾ। ਅਸੀਂ ਜਦੋਂ ਪਰਮਾਤਮਾ ਕੋਲ ਜਾਵਾਂਗੇ ਨਾ, ਅਤੇ ਪਰਮਾਤਮਾ ਨੇ ਤਾਂ ਸਾਨੂੰ ਗੱਲ ਮਿਲਿਆ ਪਿਆਰਾ ਆਈ ਜੀਓ, ਪਰਮਾਤਮਾ ਨੇ ਸਾਨੂੰ ਗੱਲ ਦੇ ਨਾਲ ਮਿਲਣਾ ਹੈ, ਗਲਵੱਕੜੀ ਪਾ ਕੇ ਮਿਲਣਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਨਾ, ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਘਾਤਾ ਗਲਵੱਕੜੀ ਪਾਈ, ਨਿਰਾ ਨੂਰ ਕਿਸੇ ਹੱਥ ਨਾ ਆਇਆ, ਸਾਡੀ ਕੰਬਦੀ ਰਹੀ ਕਲਾ। ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਹੇ ਪਰਮਾਤਮਾ ਤੂੰ ਮੈਨੂੰ ਰਾਤ ਨੂੰ ਸੁਪਨੇ ਦੇ ਵਿੱਚ ਮਿਲਿਆ। ਇੱਥੇ ਵੀ ਬੜੇ ਪਿਆਰੇ ਆਉਂਦੇ ਨੇ, ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਦਰਸ਼ਨ ਦਿੱਤੇ। ਮੈਂ ਹੇਮਕੁੰਡ ਸਾਹਿਬ ਗਿਆ, ਉੱਥੇ ਇੱਕ ਮੈਨੂੰ ਬੱਚੀ ਮਿਲੀ, ਕਹਿੰਦੀ ਬਾਬਾ ਜੀ ਮੈਂ ਹੇਮਕੁੰਡ ਸਾਹਿਬ ਗਈ ਅਤੇ ਮੇਰੇ ਤੋਂ ਤੁਰਿਆ ਨਾ ਜਾਵੇ, ਅਤੇ ਮੈਂ ਅਰਦਾਸ ਕੀਤੀ, ਉੱਤੋਂ ਆਵਾਜ਼ ਆਈ ਕਹਿੰਦੇ ਬੇਟਾ ਆ ਜਾਓ ਉੱਪਰ, ਕਹਿੰਦੀ ਮੈਂ ਭੱਜ ਕੇ ਚੜ੍ਹ ਗਈ। ਜਿੱਥੇ ਸਤਿਗੁਰਾਂ ਨੂੰ ਤੁਸੀਂ ਯਾਦ ਕਰੋਗੇ ਉੱਥੇ ਹੀ ਸਤਿਗੁਰਾਂ ਨੇ ਹਾਜ਼ਰ ਹੋ ਜਾਣਾ ਹੈ। ਬਹੁਤ ਪਿਆਰ ਵਾਲੇ ਨੇ ਸਤਿਗੁਰੂ, ਇਹ ਤਾਂ ਸਾਡੇ ਮਨ ਦੇ ਭਰਮ ਨੇ ਵੀ ਸਤਿਗੁਰੂ ਸਾਨੂੰ ਪਤਾ ਨਹੀਂ ਬੁਲਾਉਣਗੇ ਕਿ ਨਹੀਂ ਬੁਲਾਉਣਗੇ, ਪਰ ਨਹੀਂ, ਮੋਹਣਾ ਉਹ ਪਰਮਾਤਮਾ ਨੇ ਆਪੇ ਹੀ ਖਿੱਚ ਲੈਣਾ ਸਾਨੂੰ। ਮੋਹਣ ਦਾ ਭਾਵ ਹੁੰਦਾ ਖਿੱਚ ਪਾਉਣੀ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਅਸੀਂ ਸਤਿਗੁਰੂ ਦੀ ਚਰਨਾਂ ਦੇ ਵਿੱਚ ਆਉਣ ਵਾਸਤੇ ਇੱਕ ਪੈਰ ਪੱਟੀਏ ਨਾ, ਹੁਣ ਦੇਖੋ ਜਿੰਨੇ ਹਜ਼ੂਰ ਸਾਹਿਬ ਅਸੀਂ ਆਏ ਹਾਂ, ਅਸੀਂ ਕਦੇ ਖਿਆਲ ਕੀਤਾ ਹੋਣਾ, ਕਦੇ ਅਸੀਂ ਗੱਲ ਹੀ ਕੀਤੀ ਹੋਣੀ ਵੀ ਅਸੀਂ ਹਜ਼ੂਰ ਸਾਹਿਬ ਜਾਣਾ। ਪਰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿੰਨੀਆਂ ਬਖਸ਼ਾਂ ਹੋ ਗਈਆਂ, ਉਹਨਾਂ ਨੇ ਕਰੋੜਾਂ ਪੈਰ ਚੱਲ ਕੇ ਸਾਨੂੰ ਅੱਗੇ ਲੈਣ ਵਾਸਤੇ ਆਏ। ਕਿਉਂਕਿ ਸਤਿਗੁਰੂ ਜਿਹੜੇ ਨੇ ਉਹ ਸਾਰਿਆਂ ਦੇ ਪਿਤਾ ਨੇ, ਗੁਰਦੇਵ ਮਾਤਾ ਗੁਰਦੇਵ ਪਤਾ, ਜਿਵੇਂ ਪਰਮਾਤਮਾ ਪਿਓ ਹੈ ਨਾ, ਇਵੇਂ ਸਤਿਗੁਰੂ ਵੀ ਸਾਰਿਆਂ ਦੇ ਪਿਤਾ ਨੇ। ਪਰ ਅਸੀਂ ਸਤਿਗੁਰਾਂ ਦੇ ਕੋਲ ਆਈਏ ਤਾਂ ਸਹੀ, ਫਿਰ ਹੀ ਸਾਨੂੰ ਪਤਾ ਲੱਗੇਗਾ। ਜਿਵੇਂ ਭਾਈ ਡੱਲਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕਰੀ, ਸੱਚੇ ਪਾਤਸ਼ਾਹ ਚਰਨ ਪਾਓ, ਅਤੇ ਸਤਿਗੁਰੂ ਉਹਨਾਂ ਦੇ ਪਹੁੰਚ ਗਏ। ਜਦੋਂ ਪਹੁੰਚੇ ਡੱਲੇ ਨੇ ਬੜੀ ਸੇਵਾ ਕੀਤੀ। ਹੁਣ ਡੱਲਾ ਵੇਖਦਾ ਇੰਨੀਆਂ ਸੰਗਤਾਂ ਆ ਰਹੀਆਂ, ਸਤਿਗੁਰੂ ਦੇ ਦਰਸ਼ਨ ਕਰ ਰਹੇ ਨੇ, ਅਤੇ ਸਾਰੇ ਕਹਿੰਦੇ ਨੇ ਸੱਚੇ ਪਾਤਸ਼ਾਹ ਸਾਨੂੰ ਚਰਨਾਂ 'ਚ ਨਿਵਾਸ ਬਖਸ਼ੋ, ਚਰਨਾਂ 'ਚ ਥਾਂ ਦਿਓ। ਅਤੇ ਇੱਕ ਦਿਨ ਭਾਈ ਡੱਲੇ ਨੇ

0: ਵੀ ਆ ਕੇ ਕਹਿ ਦਿੱਤਾ ਕਿ ਸੱਚੇ ਪਾਤਸ਼ਾਹ ਮੈਨੂੰ ਵੀ ਆਪਦੇ ਚਰਨਾਂ 'ਚ ਥੋੜ੍ਹੀ ਜਿਹੀ ਚਰਨਾਂ 'ਚ ਪੀੜ੍ਹੀ ਜੀ ਨੇ ਥਾਂ ਦੇ ਦਿਓ। ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਅੰਮ੍ਰਿਤ ਛਕ ਕੇ ਵਾਅਦਾ ਕਰ ਵੀ ਸਤਿਗੁਰੂ ਤੂੰ ਸਾਡਾ ਪਿਤਾ ਹੈ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੂੰ ਪਿਓ ਹੈ ਅਸੀਂ ਸਾਡੇ ਅਤੇ ਅਸੀਂ ਬਾਲਕ ਆ ਬੱਚੇ ਹਾਂ। ਅਤੇ ਫਿਰ ਸਤਿਗੁਰੂ ਕਹਿੰਦੇ ਆਪਣਾ ਰਿਸ਼ਤਾ ਬਣ ਜਾਣਾ ਜਦੋਂ ਤੂੰ ਸਾਡਾ ਬੱਚਾ ਹੀ ਬਣ ਗਿਆ, ਅਤੇ ਫਿਰ ਭਾਵੇਂ ਇੱਥੇ ਤੂੰ ਮਹਿਲ ਪਾ ਲਈ। ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਹਨ ਕਿ ਇਹ ਪਿਆਰਿਓ ਜਿਹੜਾ ਪਰਮਾਤਮਾ ਹੈ ਦਇਆ ਦਾ ਘਰ ਹੈ ਅਤੇ ਉਹ ਸਾਰਿਆਂ ਨੂੰ ਮੋਹ ਰਿਹਾ ਹੈ।
1: ਕਿਰਪਾਲ ਦਇਆ ਮਾਇਆ ਤਹਾਰ,
0: ਸਤਿਗੁਰੂ ਸਾਨੂੰ ਸਮਝਾਉਣਾ ਕਿਰਪਾਲ, ਕਿਰਪਾਲ ਦਾ ਭਾਵ ਕਿਰਪਾ, ਆਲ ਦਾ ਭਾਵ ਹੈ ਸੋਮਾ। ਪਰਮਾਤਮਾ ਕੀ ਹੈ? ਉਹ ਕਿਰਪਾ ਦਾ ਸੋਮਾ ਹੈ। ਭਾਵ ਜਿਵੇਂ ਇੱਕ ਚਸ਼ਮਾ ਹੈ, ਚਸ਼ਮੇ ਦੇ ਵਿੱਚੋਂ ਜਲ ਫੁੱਟਦਾ, ਪਾਣੀ ਫੁੱਟਦਾ ਅਤੇ ਉਹ ਪਾਣੀ ਬਾਹਰ ਨਿਕਲਦਾ ਹੈ, ਇਸੇ ਤਰ੍ਹਾਂ ਪਰਮਾਤਮਾ ਜਿਹੜਾ ਹੈ ਨਾ ਉਹਦੇ ਦਿਲ ਦੇ ਵਿੱਚ ਤਾਂ ਕਿਰਪਾ ਹੀ ਹੈ, ਉਹ ਕਿਰਪਾ ਦਇਆ ਦਾ ਸੋਮਾ ਹੈ। ਗੁਰੂ ਪਾਤਸ਼ਾਹ ਕਹਿੰਦੇ ਦਇਆ, ਅਸੀਂ ਅਰਦਾਸ ਕਰੀ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਸਾਡੇ ਉੱਤੇ ਕਿਰਪਾ ਕਰ, ਦਇਆ ਕਰ ਅਤੇ ਸਾਡੇ ਉੱਤੇ ਮਾਇਆ, ਮਾਇਆ ਦਾ ਭਾਵ ਕਿਰਪਾ, ਮਿਹਰ ਕਰ, ਸਾਡੇ ਉੱਤੇ ਮਿਹਰ ਕਰਨੀ ਕਰ।
1: ਨਾਨਕ ਮੰਗੈ ਨਾਮ ਦਾਨ,
0: ਹੁਣ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ ਜਦੋਂ ਅਰਦਾਸ ਕਰਨੀ ਹੈ ਉਸ ਅਰਦਾਸ ਦੇ ਵਿੱਚ ਮੰਗਣਾ ਕੀ ਹੈ, ਕਿਉਂਕਿ ਜੇ ਸਾਨੂੰ ਮੰਗਣਾ ਹੀ ਨਾ ਆਇਆ ਤਾਂ ਸਾਰੀ ਉਮਰ ਅਸੀਂ ਮੰਗਦੇ ਮੰਗਦੇ ਹੀ ਸੰਸਾਰ 'ਚੋਂ ਚਲੇ ਜਾਵਾਂਗੇ, ਸਾਡੀਆਂ ਮੰਗਾਂ ਫਿਰ ਰਹਿ ਜਾਣੀਆਂ, ਫਿਰ ਅਸੀਂ ਜਨਮ ਲਵਾਂਗੇ, ਫਿਰ ਅਰਦਾਸਾਂ ਕਰਾਂਗੇ, ਫਿਰ ਜਨਮ ਖਤਮ ਹੋ ਜਾਣ। ਕਿੰਨੇ ਜਨਮ ਹੋ ਗਏ ਸੰਸਾਰ ਦੇ ਅੰਦਰ ਆ ਕੇ ਅਸੀਂ ਮੰਗਾਂ ਮੰਗ ਰਹੇ ਹਾਂ ਪਰ ਉਹ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ। ਸਤਿਗੁਰੂ ਸਾਡੇ ਉੱਤੇ ਰਹਿਮਤ ਕਰ ਦੇਣ। ਗੁਰੂ ਪਾਤਸ਼ਾਹ ਜੀ ਇੱਕੋ ਇੱਕ ਸੰਸਾਰ ਦੇ ਅੰਦਰ ਗੁਰੂ ਪਾਤਸ਼ਾਹ ਜੀ ਹਨ ਜਿਹੜੇ ਆਪਦੇ ਸੇਵਕ ਦੇ ਕੋਲ ਬੈਠਦੇ ਨੇ, ਆਪਣਾ ਰੂਪ ਹੀ ਨਹੀਂ ਦਿੰਦੇ। ਸਤਿਗੁਰਾਂ ਨੇ ਸਿਰਫ ਇੰਨਾ ਹੀ ਨਹੀਂ ਕਿਹਾ ਵੀ ਖਾਲਸਾ ਮੇਰੇ ਰੂਪ ਹੈ ਖਾਸ, ਨਹੀਂ, ਸਤਿਗੁਰੂ ਕਹਿੰਦੇ ਅਸੀਂ ਤੇਰੇ ਨਾਲ ਖੜਦੇ ਹਾਂ। ਗੁਰੂ ਪਾਤਸ਼ਾਹ ਜੀ ਸਾਨੂੰ ਆ ਕੇ ਦੱਸਣਾ ਕਰਦੇ ਨੇ ਕਿ ਨਾਨਕ ਮੰਗੈ ਨਾਮ ਦਾਨ, ਸਾਡੇ ਕੋਲ ਆ ਕੇ ਖੜ ਕੇ ਕਹਿੰਦੇ ਨੇ ਹੇ ਪਰਮਾਤਮਾ ਨਾਨਕ ਦਾਸ ਤੇਰੇ ਦਰ ਦੇ ਉੱਤੋਂ ਨਾਮ ਦਾ ਦਾਨ ਮੰਗਦਾ ਹੈ। ਮੰਗਣਾ ਤੇ ਸਿਰਫ ਨਾਮ ਮੰਗੋ, ਕਿਉਂਕਿ ਸਭ ਵਡਿਆਈਆਂ ਹਰ ਨਾਮ ਵਿੱਚ, ਜਿੰਨੀਆਂ ਵੀ ਵਡਿਆਈ ਜੋ ਵੀ ਸਾਨੂੰ ਚਾਹੀਦਾ ਹੈ ਨਾ ਉਹ ਸਿਰਫ ਨਾਮ ਦੇ ਵਿੱਚ ਹੀ ਹੈ। ਨਾਮ ਮੰਗ ਲਓ ਸਾਰਾ ਕੁਛ ਆ ਜਾਣ। ਕਹਿੰਦੇ ਨੇ ਇੱਕ ਬੱਚਾ ਸੀਗਾ ਆਪਣੀ ਮਾਂ ਦੀ ਉਂਗਲ ਫੜੀ ਹੋਈ ਅਤੇ ਇੱਕ ਹੱਥ ਦੇ ਨਾਲ ਉਹ ਦੁਕਾਨਾਂ ਦੇ ਉੱਤੇ ਉਂਗਲ ਕਰੀ ਜਾਂਦਾ, ਮਾਂ ਆਹ ਦੇ ਦੇ, ਮਾਂ ਆਹ ਦੇ ਦੇ, ਮਾਂ ਲੈ ਕੇ ਦੇਈ ਜਾਣ। ਅਤੇ ਉਹ ਇੱਕ ਆਦਮੀ ਆਇਆ ਕਹਿਣ ਲੱਗਾ ਮਾਂ ਬੱਚਾ ਤੇਰੇ ਤੋਂ ਮੰਗੀ ਜਾਂਦਾ, ਤੂੰ ਸਮਾਨ ਦੇਈ ਜਾਣੀ ਹੈ ਕਿਉਂ? ਕਹਿੰਦੀ ਮੈਂ ਚਾਹੁੰਦੀ ਇੱਕ ਵਾਰੀ ਮੈਨੂੰ ਵੀ ਕਹਿ ਦੇ ਵੀ ਮਾਂ ਮੈਨੂੰ ਗੋਦੀ ਚੁੱਕ ਲਾ। ਅਰੇ ਮੈਨੂੰ ਬੱਚਾ ਕਹਿੰਦਾ ਨਹੀਂ ਪਿਆ, ਗੋਦੀ ਦਾ ਨਾਂ ਹੀ ਨਹੀਂ ਲੈਂਦਾ ਪਿਆ। ਇਸੇ ਤਰ੍ਹਾਂ ਪਰਮਾਤਮਾ ਵੀ ਚਾਹੁੰਦਾ ਹੈ ਕਿ ਮੇਰੇ ਬੇਟਾ ਮੇਰੇ ਪੁੱਤਰ ਤੂੰ ਮੇਰੇ ਤੋਂ ਚੀਜ਼ਾਂ ਤਾਂ ਮੰਗੀ ਜਾਣਾ ਹੈ, ਕਦੇ ਮੈਨੂੰ ਵੀ ਕਹਿਣਾ ਵੀ ਮੇਰੇ ਕੋਲ ਆ, ਮੈਂ ਤੇਰੀ ਗੋਦ ਵਿੱਚ ਆਉਣਾ। ਆਹੋ ਬਜ਼ੁਰਗ ਮਾਤਾ ਹੋ ਜਾਂਦੀਆਂ ਨੇ, ਬੇਵਕੂਫ ਬੱਚੇ ਜਿਹੜੇ ਨੇ ਮਾਂ ਪਿਓ ਨੂੰ ਪੁੱਛਦੇ ਹੀ ਨਹੀਂ। ਉਹ ਮਾਂ ਨੂੰ ਕੀ ਚਾਹੀਦਾ, ਪਿਓ ਨੂੰ ਕੀ ਚਾਹੀਦਾ? ਤੁਹਾਡਾ ਪੈਸਾ ਨਹੀਂ ਚਾਹੀਦਾ, ਤੁਹਾਡੇ ਕੱਪੜੇ ਨਹੀਂ ਚਾਹੀਦੇ, ਉਹਨਾਂ ਨੂੰ ਤੁਹਾਡਾ ਸਿਰਫ ਪਿਆਰ ਚਾਹੀਦਾ। ਤੁਸੀਂ ਆਪਣੀ ਮਾਂ ਦੇ ਕੋਲ ਇੱਕ ਵਾਰੀ ਬਹਿ ਤਾਂ ਜਾਓ, ਇੱਕ ਵਾਰੀ ਗਲੋਕੜੀ ਤਾਂ ਪਾਓ। ਮਾਂ ਦੇਖੋ ਮਾਂ ਦੇ ਦਿਲ 'ਚੋਂ ਕਿੰਨੀਆਂ ਅਸੀਸਾਂ ਨਿਕਲ ਗਈਆਂ, ਪਿਓ ਦੇ ਮਨ ਚੋਂ ਕਿੰਨੀਆਂ ਅਸੀਸਾਂ ਨਿਕਲ ਗਈਆਂ। ਤੁਹਾਡਾ ਰੱਬ, ਅਸੀਂ ਮਾਂ ਪਿਓ ਨੂੰ ਵਿਸਾਰ ਦਿੱਤਾ, ਭੁਲਾ ਦਿੱਤਾ ਅਤੇ ਫਿਰ ਦੂਜੇ ਰੱਬ ਨੇ ਸਾਡੀ ਬਾਂਹ ਨਹੀਂ ਫੜਨੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ

ਮਾਂ ਪਿਓ ਦੀ ਗੱਲ ਨਹੀਂ ਸੁਣਦਾ, ਮਾਂ ਪਿਓ ਦੇ ਕੋਲ ਬਹਿੰਦਾ ਨਹੀਂ, ਉਹਨਾਂ ਨੂੰ ਪਿਆਰ ਦਿੰਦਾ ਨਹੀਂ, ਤੇ ਬਾਹਰ ਜਾ ਕੇ ਕੰਬਲ ਵੰਡੀ ਜਾਂਦਾ, ਬਾਹਰ ਜਾ ਕੇ ਭੰਡਾਰੇ ਲਾਈ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਦਾਨੀ ਨਾ ਸਮਝਿਓ, ਇਹ ਬੇਈਮਾਨ ਬੰਦਾ ਹੈ, ਇਹ ਅਗਿਆਨੀ ਬੰਦਾ ਹੈ, ਇਹ ਮੂਰਖ ਬੰਦਾ ਹੈ। ਕਿਉਂਕਿ ਮਾਂ ਪਿਓ ਜਿਹੜਾ ਜਿਹਦੀ ਜਿਹਨੂੰ ਦਾਨ ਕਰਨਾ ਸੀ, ਉਹਨੂੰ ਤਾਂ ਦਾਨ ਚਾਹੀਦਾ ਵੀ ਨਹੀਂ ਸੀ। ਹੁਣ ਕਿਸੇ ਨੂੰ ਤੁਸੀਂ ਦਾਨ ਦਿਓ, 1 ਲੱਖ ਰੁਪਇਆ ਦੇ ਦਿਓ, ਅਗਲਾ ਕਹੇਗਾ ਵੀ ਹੁਣ 2 ਲੱਖ ਦੇਵੇ ਤਾਂ ਹੀ ਹੈ। ਤੁਸੀਂ ਜਿੰਨਾ ਵੀ ਦਾਨ ਦੇ ਦਿਓ ਕਿਸੇ ਨੂੰ, ਉਹ ਵੱਧ ਤੋਂ ਵੱਧ ਕਹੇਗਾ ਇੰਨਾ ਦੇ, ਇੰਨਾ ਦੇ। ਪਰ ਕਦੇ ਮਾਂ ਨੂੰ ਪੁੱਛੋ ਜਾ ਕੇ। ਕਹਿੰਦੇ ਨੇ ਸਿਆਣੇ ਕਹਿੰਦੇ ਨੇ, ਬੱਚਾ ਬਾਹਰ ਚਲਾ ਜਾਵੇ ਨਾ ਤੇ ਹਰ ਇੱਕ ਜਿਹੜਾ ਭਰਾ ਵੀ ਪੁੱਛੇਗਾ, ਭੈਣ ਵੀ, ਸਾਰੇ ਪੁੱਛਣਗੇ ਬੇਟਾ ਕਿੰਨਾ ਕਮਾ ਲਿਆ, ਕਿੰਨਾ ਕਮਾ ਲਿਆ। ਪਰ ਮਾਂ ਇੱਕੋ ਗੱਲ ਕਹੇਗੀ, ਪੁੱਤ ਰੋਟੀ ਖਾਧੀ ਹੈ। ਮਾਂ ਦੀ ਇੱਕੋ ਆਵਾਜ਼ ਹੋਏਗੀ, ਪੁੱਤਰ ਖਾਣਾ ਖਾ ਲਿਆ ਤੂੰ, ਤੂੰ ਠੀਕ ਹੈ। ਮਾਂ ਨੇ ਨਹੀਂ ਪੁੱਛਣਾ ਤੂੰ ਕਿੰਨਾ ਕਮਾ ਲਿਆ। ਉਹਦੀ ਇੱਕੋ ਆਸ ਹੋਏਗੀ, ਬੇਟਾ ਤੂੰ ਸੁੱਖ ਸਹਿਜ ਛੇਤੀ ਘਰ ਆਓ, ਤੂੰ ਛੇਤੀ ਤੋਂ ਛੇਤੀ ਮੇਰੇ ਕੋਲ ਆ ਜਾ, ਮੈਨੂੰ ਮਿਲ, ਤੂੰ, ਮੈਂ ਤੈਨੂੰ ਦੇਖਣਾ ਚਾਹੁੰਦੀ ਹਾਂ। ਮਾਂ ਦੀ ਇੱਕੋ ਗੱਲ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ, ਪਿਆਰਿਓ ਮਾਂ ਪਿਓ ਪਰ ਹਰ ਸੁਣੇ ਵੇਦ, ਭੇਦ ਨਾ ਪਾਵੇ ਕਥਾ ਕਹਾਣੀ। ਮਾਂ ਪਿਓ ਦੀ ਗੱਲ ਨਹੀਂ ਸੁਣਦਾ, ਪਰ ਵੇਦਾਂ ਪੜ੍ਹ ਗ੍ਰੰਥਾਂ ਦੀਆਂ ਕਥਾ ਸੁਣੀ ਜਾਂਦਾ, ਉਹਨੂੰ ਭੇਦ ਹੀ ਨਹੀਂ ਆਵੇਗਾ, ਕੋਈ ਗੱਲ ਸਮਝ 'ਚ ਨਹੀਂ ਆਵੇਗੀ। ਕਿਉਂਕਿ ਸਾਰੇ ਵੇਦ ਤਾਂ ਇਹੀ ਕਹਿਣਗੇ ਨਾ ਵੀ ਜਿਸ ਮਾਂ ਪਿਓ ਨੇ ਤੈਨੂੰ ਪਿਆਰਿਆ ਜਨਮ ਦਿੱਤਾ, ਜਿਹਨੇ ਤੈਨੂੰ ਪਾਲਿਆ, ਜਿਹਨੇ ਤੈਨੂੰ ਗੋਦ ਵਿੱਚ ਲੋਰੀਆਂ ਦਿੱਤੀਆਂ, ਤੂੰ ਵੀ ਉਹਨੂੰ ਪਿਆਰ ਦੇ। ਪਰ ਅਸੀਂ ਤਾਂ ਉਹਦੀ ਗੱਲ ਨਹੀਂ ਸੁਣਦੇ ਪਏ, ਫਿਰ ਕਿਵੇਂ ਸਾਨੂੰ ਕਥਾ ਕਹਾਣੀ ਸਮਝ ਵਿੱਚ ਆਵੇਗੀ? ਇਸੇ ਤਰ੍ਹਾਂ ਹੀ ਪਿਆਰਿਓ ਪਰਮਾਤਮਾ ਹੈ। ਪਰਮਾਤਮਾ ਨੇ ਵੀ ਸਾਨੂੰ ਸੰਸਾਰ ਦੇ ਅੰਦਰ ਭੇਜਿਆ ਵੀ ਤੁਸੀਂ ਸੰਸਾਰ 'ਤੇ ਜਾਓ, ਆਹ ਮੇਰਾ ਸੰਸਾਰ ਬਾਗ ਬੜਾ ਸੁੰਦਰ ਹੈ, ਇਹਦੇ ਵਿੱਚ ਸੈਰ ਕਰੋ, ਕਮਾਓ, ਖੁਸ਼ੀਆਂ ਮਾਣੋ ਅਤੇ ਵਾਪਸ ਮੇਰੇ ਕੋਲ ਆਓ। ਪਰ ਅਸੀਂ ਜਦੋਂ ਇੱਥੇ ਸੰਸਾਰ ਦੇ ਵਿੱਚ ਆਏ, ਅਸੀਂ ਉਸ ਪਰਮਾਤਮਾ ਨੂੰ ਭੁੱਲ ਗਏ। ਬੋਲੋ ਸਤਨਾਮ ਵਾਹਿਗੁਰੂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨਾ,

0: ਜਦੋਂ ਜਨਮ ਲਿਆ ਸੀ ਤੇ ਜੰਮਦਿਆਂ ਸਾਰੇ ਨੂੰ ਭੁੱਲ ਗਿਆ ਸਤਨਾਮ ਸਿਵ। ਉਹ ਰੱਬ ਨੂੰ ਨਹੀਂ ਯਾਦ ਕਰਦਾ। ਹੁਣ ਤਾਂ ਕਹਿੰਦੇ ਨੇ ਇਹ ਜੱਗ ਮਿੱਠਾ ਤੇ ਅਗਲਾ ਕਹਿੰਦੇ ਡਿੱਠਾ। ਆ ਹੀ ਸੋਹਣਾ ਹੈ, ਇੱਥੇ ਰੱਖ ਰੱਬਾ, ਮੈਂ ਤਾਂ ਆਉਣਾ ਹੀ ਨਹੀਂ ਤੇਰੇ ਕੋਲ। ਪਰ ਨਹੀਂ ਪਿਆਰੇ, ਪਰਮਾਤਮਾ ਕਹਿੰਦਾ ਮੇਰੇ ਕੋਲ ਆਓ, ਉਹਦੇ ਕੋਲ ਖਿਆਲ ਬਣਾਓ। ਕਿਵੇਂ ਬਣੇਗਾ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਪਿਆਰਿਓ, ਅਸੀਂ ਤੁਹਾਡੇ ਨਾਲ ਰਲ ਕੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਾਨੂੰ ਨਾਮ ਦਾ ਦਾਨ ਦੇ।
1: ਤਜ ਮੋਹ ਭਰਮ ਸਗਲ ਅਭਿਮਾਨ।
0: ਹੁਣ ਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਨੇ, ਪਰਮਾਤਮਾ ਦਾ ਨਾਮ ਦਾਨ ਮੰਗਿਆ ਤੇ ਮੰਗ ਕੇ ਅਸੀਂ ਕੀ ਕਰਨਾ ਹੈ? ਤਜ ਮਾਨ, ਆਪਣੇ ਦੇ ਵਿੱਚ ਮਨ ਦੇ ਵਿੱਚੋਂ ਮਾਨ ਨੂੰ ਖਤਮ ਕਰੋ, ਮੋਹ ਨੂੰ ਖਤਮ ਕਰੋ। ਮਾਨ ਕਿਉਂ ਆਉਂਦਾ? ਮੋਹ, ਮੋਹ ਦਾ ਭਾਵ ਮੇਰਾਪਨ। ਜਦੋਂ ਸਾਨੂੰ ਮੇਰਾਪਨ ਆਏਗਾ, ਕਿਸੇ ਚੀਜ਼ 'ਤੇ ਮੇਰਾਪਨ ਆ ਗਿਆ, ਭਾਵ ਮੈਂ ਸਰੀਰ ਦੇ ਉੱਤੇ ਮੇਰਾ ਸਰੀਰ ਗੁਮਾਨ ਆ ਗਿਆ, ਮੇਰੀ ਗੱਡੀ ਹੰਕਾਰ ਆ ਗਿਆ, ਮੇਰੇ ਬੱਚੇ ਹੰਕਾਰ ਆ ਗਿਆ। ਜਦੋਂ ਮੇਰਾਪਨ ਆ ਗਿਆ, ਮਮਤਾ ਆ ਗਈ, ਮੋਹ ਆ ਗਿਆ, ਤੇ ਫਿਰ ਸਾਡੇ ਅੰਦਰ ਮਾਨ ਨੇ ਆਉਣ

ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਸੀ ਲਓ ਭਾਈ ਪਾਣੀ ਪੈਦਾ ਕਰਦੇ ਨੇ। ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚੰਡੀਗੜ੍ਹ ਜਾਂਦੇ ਨੇ, ਉੱਥੇ ਸਾਰੇ ਕਹਿੰਦੇ ਨੇ ਸੱਚੇ ਪਾਤਸ਼ਾਹ ਪਾਣੀ ਦੀ ਬੜੀ ਜ਼ਰੂਰਤ ਹੈ। ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੀਰ ਦਾ ਨਿਸ਼ਾਨਾ ਲਾਉਂਦੇ ਨੇ, ਕਹਿੰਦੇ ਲਓ ਭਾਈ ਪਾਣੀ ਲਓ, ਮਿੱਠਾ ਪਾਣੀ। ਉੱਥੇ ਸਾਰਿਆਂ ਤੋਂ ਮਿੱਠਾ ਪਾਣੀ ਉੱਥੇ ਹੀ ਹੈ, ਆਪਣੇ ਆਪ ਪੈਦਾ ਹੁੰਦਾ ਸੀ ਪਾਣੀ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰੇ ਕਹਿੰਦੇ ਨੇ ਵੀ ਸੱਚੇ ਪਾਤਸ਼ਾਹ ਪਾਣੀ ਦੀ ਬਹੁਤ ਸਾਡੇ ਔਖਿਆਈ ਹੈ। ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਖੂਹ ਲਾਓ, ਕਹਿੰਦੇ ਖੂਹ ਤਾਂ ਲਾਇਆ ਪਰ ਖੂਹ ਦਾ ਪਾਣੀ ਗੰਦਾ ਹੈ। ਅਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਪਾਣੀ ਸਾਫ਼ ਕਰੋ ਭਾਈ, ਪਾਣੀ ਬਾਹਰ ਕੱਢੋ, ਚੰਗਾ ਪਾਣੀ ਆ ਜਾਏਗਾ। ਕਹਿੰਦੇ ਬਹੁਤ ਵਾਰੀ ਕੱਢਿਆ, ਕਹਿੰਦੇ ਚਲੋ ਫਿਰ ਦੁਬਾਰਾ ਪਾਣੀ ਕੱਢੋ। ਹੁਣ ਪਾਣੀ ਕੱਢਣ ਲੱਗ ਪਏ, ਪਾਣੀ ਕੱਢਦਿਆਂ ਕੱਢਦਿਆਂ ਪਾਣੀ ਖਾਲੀ ਹੋ ਗਿਆ। ਹੁਣ ਦੋ ਤਿੰਨ ਦਿਨਾਂ 'ਚ ਪਾਣੀ ਭਰਿਆ ਅਤੇ ਗੁਰੂ ਪਾਤਸ਼ਾਹ ਕੋਲ ਫਿਰ ਚਲੇ ਗਏ ਸੱਚੇ ਪਾਤਸ਼ਾਹ। ਪਾਣੀ ਤਾਂ ਫਿਰ ਮੁਸ਼ਕਿਆ ਹੋਇਆ, ਇਸ ਤਾਂ ਸਾਰਾ ਪਾਣੀ ਖਾਲੀ ਕਰ ਦਿੱਤਾ ਸੀ। ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਓ, ਤੁਸੀਂ ਪਾਣੀ ਚੰਗੀ ਤਰ੍ਹਾਂ ਸਾਫ਼ ਨਹੀਂ ਕੀਤਾ, ਦੁਬਾਰਾ ਫਿਰ ਕੱਢੋ। ਸਾਰਾ ਨਗਰ ਲੱਗਾ, ਪਾਣੀ ਫਿਰ ਬਾਹਰ ਕੱਢ ਦਿੱਤਾ। ਫਿਰ ਜਦੋਂ ਫਿਰ ਗਏ ਪਾਣੀ, ਫਿਰ ਮੁਸ਼ਕਿਆ ਹੋਇਆ। ਅਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਪਾਣੀ ਫਿਰ ਮੁਸ਼ਕਿਆ ਹੋਇਆ। ਕਹਿੰਦੇ ਚਲੋ ਦੇਖਦੇ ਹਾਂ ਵੀ ਪਾਣੀ ਕਿਉਂ ਮੁਸ਼ਕਿਆ ਹੋਇਆ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹਨਾਂ ਦੀ ਤੱਕਣੀ ਅਤੇ ਸਾਡੀ ਤੱਕਣੀ ਤਾਂ ਬਹੁਤ ਦੂਰ ਦੀ ਗੱਲ ਹੈ। ਹੁਣ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਉਸ ਖੂਹ ਦੇ ਉੱਤੇ ਪਾਵਨ ਚਰਨ ਪਾਏ, ਉਹਨਾਂ ਨੇ ਜਦੋਂ ਆਪਣੀ ਦੀਰਘ ਦ੍ਰਿਸ਼ਟੀ ਨਾਲ ਵੇਖਿਆ, ਕਹਿਣ ਲੱਗਾ ਉਹ ਪਿਆਰਿਓ, ਤੁਸੀਂ ਪਾਣੀ ਕੱਢੀ ਜਾਂਦੇ ਹੋ, ਤੁਹਾਨੂੰ ਦਿਸੀ ਨਹੀਂ ਅੰਦਰ ਬਿੱਲੀ ਮਾਰੀ ਪਈ। ਜਿੰਨਾ ਚਿਰ ਬਿੱਲੀ ਨਹੀਂ ਬਾਹਰ ਕੱਢੋਗੇ, ਇਹ ਪਾਣੀ ਦਾ ਮੁਸ਼ਕ ਕਿਵੇਂ ਖਤਮ ਹੋਏਗਾ? ਪਹਿਲਾਂ ਪਾਣੀ ਦੇ ਵਿੱਚੋਂ ਬਿੱਲੀ ਕੱਢੋ। ਸਾਰਾ ਸੰਸਾਰ ਜਿਹੜਾ ਨਗਰ ਸੀ ਹੈਰਾਨ ਹੋਇਆ ਵੀ ਇੰਨੇ ਮਹੀਨੇ ਹੋ ਗਏ ਮੁਸ਼ਕੇ ਨੂੰ, ਕਿਸੇ ਨੇ ਬਿੱਲੀ ਦੇਖੀ ਨਹੀਂ। ਉਹਨਾਂ ਨਾਲ ਪਹਿਲਾਂ ਬਿੱਲੀ ਬਾਹਰ ਕੱਢੀ, ਫਿਰ ਪਾਣੀ ਕੱਢਿਆ। ਜਦੋਂ ਪਾਣੀ ਫਿਰ ਭਰਿਆ, ਪਾਣੀ ਹੈ ਖੁਸ਼ਬੂਦਾਰ, ਕੋਈ ਮੁਸ਼ਕਲ ਨਹੀਂ। ਸਤਿਗੁਰਾਂ ਨੇ ਕਿਹਾ ਭਾਈ ਬਿੱਲੀ ਕੱਢੋ, ਆ ਮੋਹ ਦੀ ਬਿੱਲੀ ਸਾਡੇ ਅੰਦਰ ਵੜੀ ਪਈ ਹੈ। ਇਹ ਜਿੰਨਾ ਚਿਰ ਮੋਹ ਨਹੀਂ ਨਾ ਜਾਏਗਾ, ਉਨਾ ਚਿਰ ਸਾਡਾ ਅਰਦਾਸ, ਸਾਡਾ ਨਾਮ ਜਪਿਆ ਇਹ ਮਾਨ ਲੈ ਕੇ ਆਵੇਗਾ। ਇਸ ਮੋਹ ਨੂੰ ਛੱਡੋ। ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ ਤਜ ਮੋਹ ਭਰਮ, ਭਰਮ ਦਾ ਭਾਵ ਭਟਕਣਾ, ਸਾਡੇ ਮਨ ਨੂੰ ਭਟਕਾ ਦਿੰਦੇ ਨੇ ਕਈ ਗੱਲਾਂ ਦੇ ਨਾਲ ਵੀ ਤੈਨੂੰ ਇੰਨਾ ਚਿਰ ਬਾਣੀ ਪੜ੍ਹਦਿਆਂ ਹੋ ਗਿਆ, ਸਿਮਰਨ ਕਰਦਿਆਂ ਹੋ ਗਿਆ, ਕੀ ਮਿਲਿਆ ਤੈਨੂੰ? ਨਹੀਂ ਪਿਆਰੇ, ਭਟਕਣਾ ਨਹੀਂ ਜੀ ਪੈਣਾ, ਆਪਣੇ ਮਨ ਨੂੰ ਰੋਕਣਾ ਨਹੀਂ। ਭਗਤ ਕਬੀਰ ਸਾਹਿਬ ਕਹਿੰਦੇ ਨੇ ਮੇਰੇ ਨਾਲ ਵੀ ਐਸਾ ਬਹੁਤ ਹੋਇਆ, ਚਾਲੇ ਥੇ ਹਰ ਮਿਲਣ ਕਉ ਵਿਚੇ ਅਟਕਿਓ ਚੀਤ। ਤੁਹਾਡੇ ਜੀ ਨੂੰ ਅਟਕਾਉਣ ਵਾਲੇ, ਪਿਆਰ ਨੂੰ ਤੋੜਨ ਵਾਲੇ ਬੜੇ ਮਿਲਦੇ ਨੇ, ਪਰ ਕਿਸੇ ਦੀ ਕੁਸੰਗਤ ਨਹੀਂ ਕਰਨੀ, ਭੈੜੀ ਸੰਗਤ ਨਹੀਂ ਕਰਨੀ। ਸੰਗਤ ਕਰਨੀ ਹੈ ਤੇ ਗੁਰੂ ਦੀ ਕਰਨੀ ਹੈ। ਇਸ ਲਈ ਗੁਰੂ ਪਾਤਸ਼ਾਹ ਕਹਿੰਦੇ ਕੁਸੰਗਤ ਤੋਂ ਰੋਕਿਆ। ਸੰਤ ਮਿਲੇ ਕਿਸ ਸੁਣੀਏ ਕਹੀਏ, ਮਿਲੇ ਅਸੰਤ ਮਿਸ਼ਟ ਕਰ ਰਹੀ ਹੈ। ਸੰਤ ਮਿਲੇ ਨਾ ਸਤਿਕਾਰ ਕਰੋ, ਉਹਦਾ ਉਹਦੇ ਕੋਲ ਬੈਠੋ, ਬਚਨ ਬਲਾਸ ਕਰੋ, ਤੁਹਾਡੇ ਮਨ ਦੇ ਭੁਲੇਖੇ ਦੂਰ ਹੋਣਗੇ। ਪਰ ਜੇ ਅਸੰਤ ਮਿਲ ਗਿਆ, ਜੇ ਪਰਮਾਤਮਾ ਨਾਲੋਂ ਟੁੱਟਿਆ ਹੋਇਆ ਬੰਦਾ ਮਿਲ ਗਿਆ, ਉਸ ਬੰਦੇ ਨੇ ਤੁਹਾਡਾ ਵੀ ਮਨ ਤੋੜ ਦੇਣਾ ਹੈ, ਤੁਹਾਨੂੰ ਭਟਕਣਾ ਦੇ ਵਿੱਚ ਪਾ ਦੇਣਾ। ਗੁਰੂ ਪਾਤਸ਼ਾਹ ਸਾਨੂੰ ਸਮਝਾਉਣਾ ਕਰਦੇ ਤਜ ਮੋਹ ਭਰਮ ਸਗਲ ਅਭਿਮਾਨ, ਅਤੇ ਆਪਣੇ ਮਨ ਦੇ ਵਿੱਚੋਂ ਜਿਹੜਾ ਹੰਕਾਰ ਹੈ, ਸਾਰੇ ਤਰ੍ਹਾਂ ਦਾ ਹੰਕਾਰ ਜਿਹੜਾ ਸਾਡੇ ਮਨ ਦੇ ਅੰਦਰ ਆ ਰਿਹਾ, ਅਨੇ ਇੱਕ ਪ੍ਰਕਾਰ ਦਾ ਹੰਕਾਰ ਨਹੀਂ ਹੈ। ਅਸੀਂ ਗੱਲ ਕਰਦੇ ਪਏ ਹਾਂ, ਅਸੀਂ ਬਾਣੀ ਪੜ੍ਹਦੇ ਪਏ ਹਾਂ, ਅਸੀਂ ਦਾਨ ਕਰਦੇ ਪਏ ਹਾਂ, ਅਨੇਕਾਂ ਪ੍ਰਕਾਰ ਦਾ ਜਿਹੜਾ ਹੰਕਾਰ ਹੈ, ਇਸ ਨੂੰ ਛੱਡਣਾ ਕਰੋ।

ਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ ਸ਼ਬਦ ਅਖੋਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ।

ਫਤਿਹ ਖੁਸ਼ੀਆਂ ਦੇ ਜੇਕਰ ਗਜਾਵੇ ਸੋਨਿਆਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਦੇਗ ਤੇਗ ਫਤਿਹ ਗੁਰੂ ਪੰਥ।

I'm not going to be able to do that.

ਸਤਸਤੁ ਹੀ ਬ੍ਰਿਛਸਤੁ ਹੀ ਪਤਸਤੁ ਹੀ ਚਿਤਸਤੁ ਹੀ ਉਰਧਸਤੁ ਹੀ ਭਜਸਤੁ ਵੰਗ ਰਟਸਤੁ ਵੰਗ ਟਟਸਤੁ ਵੰਗ ਜਿਮੀ ਤੁ ਹੀ ਜਮਾ ਤੁ ਹੀ ਮੱਕੀ ਤੁ ਹੀ ਮੱਕਾ ਤੁ ਹੀ ਅਭੂ ਤੁ ਹੀ ਅਭ ਤੁ ਹੀ ਅਛੂ ਤੁ ਹੀ ਅਛ ਤੁ ਹੀ ਜਤਸਤੁ ਹੀ ਬ੍ਰਤਸਤੁ ਹੀ ਗਤਸਤੁ।

ਪਾਵੇ ਬੂਝਤ ਨ ਤਾਹੇ ਜਾ ਕੇ ਰੱਖ ਰਹੀਅਤ ਹੈ। ਬਿਸਪਾਲ ਜਗਤ ਕਾਲ ਦੀਨ ਦਇਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ। ਜੋਗੀ ਜੱਟਾ ਧਾਰੀ ਸੱਚੀ ਸੱਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ। ਨਿਉਲੀ ਕਰਮ ਜਲ ਹੋਮ ਭਾਵਕ ਪਵਨ ਹੋਮ ਅਧੋਮੁਖ ਏਕ ਪਾਏ ਠੰਡ ਨ ਬਹਤ ਹੈ। ਮਾਨਵ ਫਨਿੰਦ ਦੇਵ ਦਾਨਵ ਨ ਪਾਵੇ ਵੇਦ ਵੇਦ ਔਕ ਤੇਵ ਨੀਤ ਨੀਤ ਕੈ ਕਹਤ ਹੈ। ਨਾਚਤ ਫਿਰਤ ਮੋਰ ਬਾਦਰ ਕਰਤ ਗੋਰ ਧਾਮਨੀ ਅਨੇਕ ਬਹੁ ਕਰਿਓਈ ਕਰਤ ਹੈ। ਚੰਦਰਮਤ ਸੀਤਲ ਨ ਸੂਰ ਸੇ ਤਪਤ ਤੇਜ ਇੰਦਰ ਸੋ ਨ ਰਾਜਾ ਭਵ ਭੂਮ ਕੋ ਭਰਤ ਹੈ। ਸ਼ਿਵ ਸੇ ਤਪਸਿਆਦ ਬ੍ਰਹਮਾ ਸੇ ਨ ਵੇਦ ਜਾਰੀ ਸਨਤ ਕੁਮਾਰ ਸੀ ਤਪਸਨ ਅਨਤ ਹੈ। ਗਿਆਨ ਕੇ ਬਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ। ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾਰ ਵਿਸ਼ਨ ਕੇ ਤੇ ਵੇਦ ਔ ਪੁਰਾਣ ਕੇ ਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਾਏ ਹੈ। ਮੁਸ ਭਏ ਹੈ ਪੀਰੇ ਔ ਪਿਕੰਬਰ ਕੇ ਤੇ ਗਾਨੇ ਨਾ ਪਰਤ ਤੇ ਭੂਮਹੀ ਤੇ ਹੋਏ ਕੇ ਫੇਰ ਭੂਮਹੀ ਮਿਲਾਏ ਹੈ। ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕੀ ਛਾਇਆ ਕਈ ਕੋਸਲੋ ਚਲਤ ਹੈ। ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਤਲਤ ਹੈ। ਮਾਨ ਸੇ ਮਹੀਬ ਔ ਦਿਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ। ਦਾਰਾ ਸੇ ਦਿੱਲੀ ਸਰ ਦ੍ਰੁਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਸਿਜ ਦੇ ਕਰੇ ਅਨੇਕ ਤੋਪ ਜੀ ਕਪਟ ਬੇਸ ਪੋਸਦੀ ਅਨੇਕ ਦਾ ਨਿਭਾਵਤ ਹੈ ਸੀਸ ਕਹੋ ਗਾਹ ਭਯੋ ਮੱਲ ਜੋ ਪਿਕਟਤ ਅਨੇਕ ਡੰਡ ਸੋਤ ਨਾ ਡੰਡੋਤ ਅਸ ਡੰਗ ਅਤ ਤੀਸ ਕਹੋ ਕਾਹ ਭਯੋ ਰੋਗੀ ਜੋ ਪਿਡਾਰ ਰਹੇ ਉਰਦ ਮੁਖ ਮਨ ਤੇ ਨਾ ਮੁੰਡ ਨੇ ਹੋਰਾਯੋ ਆਦਿ ਈਸ ਕਹੋ ਕਾਮਨਾ ਅਧੀਨ ਸਦਾ ਧਾਮਨਾ ਪ੍ਰਭੀ ਨੇ ਏਕ ਭਾਵਨਾ ਵਿਹੀਨ ਕਸ ਭਾਵੇ ਜਗ ਦੀਸ ਕਹੋ ਸੀਸ ਪਟ ਕਦ ਜਗ ਕਾਨ ਮੈਂ ਖਜੂਰਾ ਦਸ ਮੁੰਡ ਛੱਡ ਕਦ ਮਿੱਤਰ ਪੁੱਤਰ ਹੂੰ ਕੇ ਸੋਕ ਸੋ ਆਗ ਗੋਚਰਿਆ ਫਲ ਫੂਲ ਕੋ ਪਛਈਆ ਸਦਾ ਬਨ ਕੋ ਭ੍ਰਮਈਆ ਔਰ ਦੂਸਰੋ ਨ ਬੋਕ ਸੋ ਕਾਹ ਭਯੋ ਭੇਡ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਪਛਈਆ ਬੋਲ ਪੂਛ ਲੀ ਜ ਜੋਕ ਸੋ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਭੀ ਨੇ ਏਕ ਭਾਵਨਾ ਬੀਨ ਕੈਸ ਭੇਡ ਪਰ ਲੋਕ ਸੋ ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਗਨ ਗੋਰ ਗਨ ਕਰਿਓਈ ਕਰਤ ਹੈ। ਏਕ ਪਾਏ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਮ ਭੂਮ ਸਰਾਵਗ ਧਰਤ ਹੈ। ਪਾਹਨ ਅਨੇਕ ਯੁਗ ਏਕ ਠੋਰ ਬਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ। ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦੀਨ ਕੈਸ ਕੈ ਤਰਤ ਹੈ। ਜੈਸੇ ਏਕ ਸੋਂਗੀ ਕਹੂੰ ਜੋਗੀਆ ਬੈਰਾਗੀ ਬਨ ਕਬ ਹੂੰ ਸੰਨਿਆਸ ਫੇਸ ਬਨ ਕੈ ਦਿਖਾਵਈ ਕਹੂੰ ਪਾਉਣ ਹਾਰੀ ਕਹੂੰ ਬੈਠ ਲਾਏ ਦਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਇ ਕੇ ਲੋਗਨ ਭਰਮਾਵਈ ਕਾਮਨਾ ਅਧੀਨ ਪਰਿਉ ਨਾਚਤ ਹੈ ਨਾਚਨ ਸੁ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ। ਪੰਜ ਬਾਰ ਗੀਤਰ ਪੁਕਾਰ ਪਰ ਸੀਤ ਕਾਲ ਗੁੰਚਰ ਔਗਤ ਹਾਂ ਅਨੇਕ ਦਾ ਪੁਕਾਰ ਹੀ ਕਾਹ ਭਯੋ ਜੋ ਪਕਲ ਵਤਰ ਲਿਓ ਕਾਂਸੀ ਬੀਜ ਚੀਰ ਚੀਰ ਚੋਰ ਟਾਕ ਡਾਰਨ ਸੋ ਮਾਰਹੀ ਕਾਹ ਭਯੋ ਫਾਂਸੀ ਡਾਰ ਬੂਡਿਓ ਜੜ ਗੰਗਧਾਰ ਡਾਰ ਡਾਰ ਫਾਂਸ ਠਗ।

ਬੂਦਨਾ ਸਦੀਵ ਤੁਹੀ ਤੁਹੀ ਉਚਰਤ ਹੈ। ਨਭ ਕੇ ਉੜਤ ਜੋ ਪਿਨਾਰਾਇਣ ਪਾਈ ਅਤ ਅਨਲ ਆਕਾਸ ਪੰਛੀ ਡੋਲ ਬੋ ਕਰਤ ਹੈ। ਆਗਮ ਜਰਤ ਗਤ ਰਾਣ ਕੀ ਪਰਤ ਕਰ ਪਤਾਲ ਕੇ ਬਸ ਕਿਉ ਭੁਜੰਗ ਨਾ ਤਰਤ ਹੈ। ਕੋ ਭਯੋ ਮੁੰਡੀਆ ਸੰਨਿਆਸੀ ਕੋ ਜੋਗੀ ਭਯੋ ਕੋ ਬ੍ਰਹਮਚਾਰੀ ਕੋ ਜਤਿ ਅਨੁਮਾਨ ਬੋ ਹਿੰਦੂ ਤੁਰਕ ਕੋ ਰਾਵਜੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਏਕ ਪਹਿਚਾਨ ਬੋ ਕਰਤਾ ਕਰੀਮ ਸੋਇ ਰਸ ਕਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਬ੍ਰਹਮ ਮਾਨ ਬੋ ਏਕ ਹੀ ਕਿਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਨ ਬੋ ਦੇਹ ਰਾਮ ਸੀਤ ਸੋਈ ਪੂਜਾ ਨਿਵਾਜ ਓਈ ਮਨ ਸਭ

0: जगन होत्र कई देव करम कई करत वीर विद्या विचार नहीं तदपतास पायतन पार कहूं राजरीत कहूं जोग धर्म गए सिमृत शास्त्र तुचरत सुकरम न्योली याद करम कहूं सुदान कहूं लिखा में धर्म कहूं वक्तान कहूं वस्तुमेद करत परम विद्या विचार कहूं जोग करीत रहूं वेद चार कहूं करत जच्छ कंधर प्रदान कहूं धूप दीप कहूं अर्घ दान कहूं धूप दीप करम कहूं वेद रीत कहूं रूपिन राज कहूं गान रीत कहूं करत सार सिमृत उचार के भजत एक भक्त निराधार के भजत एक भक्त निराधार प्रसाद
1: बताइए
0: ਪਾਈਐ ਜਿਵੇਂ ਜਮਾਨ ਕੇ ਵਿਕੇ ਸਮਸਤ ਇਕ ਜੋ ਵੀ ਜਮਾਨ ਅਟ ਵਿਕੇ ਬਾੜ ਹੈ ਇਕ ਜੋ ਬਾੜ ਹੋਤਾ ਹੈ ਬਾੜ ਨਾਨ ਅਟ ਬਾਬਾ ਹੋਤ ਸਮਾਨ ਰੂਪ ਜਾਨੀ ਹੈ ਮੰਗੀ ਨਾ ਮਕਾਨ ਪ੍ਰਮਾਨ ਦੇ ਜਮਾਨੀ ਹੈ ਮਕਾਨ ਪ੍ਰਮਾਨ ਦੇ ਜਮਾਨੀ ਹੈ ਨਾ ਦੇਹ ਨਾ ਗੇਹ ਨਾ ਜਾਤ ਹੈ ਨਾ ਬਾਤ ਹੈ ਨਾ ਮੰਤਰ ਹੈ ਨਾ ਮਿੱਤਰ ਹੈ ਨਾ ਪਹਰ ਹੈ ਨਾ ਪਹਰ ਹੈ ਨਾ ਮਿੱਤਰ ਹੈ ਨਾ ਦਾਗ ਹੈ ਨਾ ਰੰਗ ਹੈ ਨਾ ਸੰਗ ਹੈ ਨਾ ਸਾਥ ਹੈ ਨਾ ਦੁੱਖ ਹੈ ਨਾ ਦਾਗ ਹੈ ਨਾ ਦੁੱਖ ਹੈ ਨਾ ਦੇਵ ਹੈ ਨਾ ਦਾਗ ਹੈ ਸੰਗ ਹੈ ਨਾ ਸਾਰ ਹੈ ਨਾ ਰਾਮ ਹੈ ਨਾ ਰੰਜ ਹੈ ਨਾ ਮਾਰ ਹੈ ਨਾ ਮਾਰ ਹੈ ਨਾ ਸਾਗ ਹੈ ਨਾ ਸੰਗ ਹੈ ਨਾ ਮਤ ਹੈ ਨਾ ਜਤ ਹੈ ਨਾ ਕਸਰ ਹੈ ਨਾ ਨਾਰ ਹੈ ਨਾ ਨਾਰ ਹੈ ਨਾ ਚੋਰ ਹੈ ਨਾ ਸਾਵ ਹੈ ਨਾ ਸਾਵ ਕੋ ਕੁਮਾਰ ਹੈ ਨਾ ਸਾਵ ਨਾ ਨੇ ਹੈ ਨਾ ਕੋ ਮਾਰ ਦੇ ਕੋ ਬਨਾ ਹੈ ਨਾ ਛਗ ਹੈ ਨਾ ਛਗ ਹੈ ਨਾ ਕੋ ਲਗੋ ਮਿਲਾਓ ਹੈ ਨਾ ਜਤ ਹੈ ਨਾ ਜਤ ਹੈ ਨਾ ਮਲਾ ਹੈ ਨਾ ਤੰਦਰ ਕੋ ਸਰੂਪ ਪਵਿੱਤਰ ਅਕਾਲ ਹੈ ਅਪਾਲ ਹੈ ਖਿਆਲ ਹੈ ਅਖੰਡ ਹੈ ਨਾ ਹੈ ਅਪਾਲ ਸੋ ਦਿਹਾਲ ਹੈ ਅਖੰਡ ਹੈ ਨਾ ਰੂਪ ਹੈ ਨਾ ਸੁਖ ਨਾ ਨਾ ਵਿਹ ਨਾ ਰੰਗ ਹੈ ਨਾ ਸੰਗ ਹੈ ਨਾ ਸਾਧਾ ਹੈ ਬੜਿਆ ਹੈ ਪਵਿੱਤਰ ਹੈ ਬੁਨੀਤ ਹੈ ਪ੍ਰਮਾਦ ਹੈ ਪਵਿੱਤਰ ਸੀਤ ਹੈ ਨਾ ਸੁਟ ਹੈ ਨਾ ਕਾਮ ਹੈ ਨਾ ਕਾਮ ਹੈ ਨਾ ਲੋਭ ਨਾ ਮੋਹ ਹੈ ਨਾ ਕ੍ਰੋਧ ਹੈ ਨਾ ਕਾਮ ਲੋਭ ਨਾ ਕੋ ਨਾ ਦੇ ਬ੍ਰੋਧ ਹੈ ਨਾ ਨਾ ਨਾ ਨਾ ਕੋ ਸਰੂਪ ਹੈ ਨਾ ਛਲ ਹੈ ਨਾ ਛਦ ਨਾ ਨਾ ਛਦ ਕੋ ਨਾ ਬੁਨ ਹੈ ਨਾ ਨਾ ਕਾਮ ਹੈ ਕ੍ਰੋਧ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਦਰਖ ਹੈ ਨਾ ਮੇਰੇ ਕੋ ਨਾ ਦੁਰੀ ਹੋ ਨਾ ਦਰੋਬ ਹੈ ਨਾ ਫੇਰ ਨਾ ਕਾਲ ਹੈ ਨਾ ਬਾਲ ਹੈ ਸਜੀਵ ਦਾ ਰੂਪ ਹੈ ਨਾ ਪੰਜਨੀ ਬਦਲ ਬਹੁ ਬਹੁ ਕਹਨ ਜਨਾ ਪੰਜ ਛੇਦ ਛੇਦ ਹੈ ਸੁਲਾਹ ਗੰਜ ਗੰਜ ਗੰਜ ਛੇਦ ਹੈ ਬੋਧ ਫਿਰ ਕਹੈ ਬੰਦੀ ਰੂਪ ਰਾਗ ਰੰਗ ਹੈ ਆਪਣਾ ਦਰ ਕੇ ਪ੍ਰਾਪਤ ਰਖ ਨਾ ਕਾਮ ਕ੍ਰੋਧ ਕਰ ਮੈਂ ਨਾ ਜਾ ਫਿਰ ਕਰ ਪਾਤ ਹੈ ਨੋ ਚਿਤ੍ਰ ਜਨ ਵਰਨ ਹੈ ਨਾ ਪਾਤ ਹੈ ਨਾ ਚਿਤ੍ਰ ਜਨ ਵਰਨ ਹੈ ਬਿਆਨ ਹੈ ਅਨੰਦ ਹੈ ਅਨੰਦ ਤੇਜ ਜਨੀ ਹੈ ਬੋਮ ਮੇ ਤਹ ਹੈ ਸਦਾ ਚਿਤ ਜਨ ਦੇ ਜਨ ਮੂ ਹੈ ਤਹ ਨਾ ਆਦ ਹੈ ਨਾ ਇਰਾਦ ਹੈ ਨਾ ਕਾਮ ਰੂਪ ਲੀ ਰਹਿ ਦੋ ਖਦ ਹੈ ਦਾ ਕਦ ਛੇ ਬਿਕੀ ਵੇ ਬਖੂ ਹੈ ਨਾ ਕਰਮ ਹੈ ਨਾ ਭਰਮ ਹੈ ਨਾ ਧਰਮ ਕੋ ਪ੍ਰਭਾਵ ਹੈ ਨਾ ਜੰਤਰ ਹੈ ਨਾ ਤੰਤਰ ਹੈ ਨਾ ਪ੍ਰਭਾਵ ਗਜਾਧਪੀ ਨਰਾਧਪੀ ਗ੍ਰੰਥ ਸੇਵ ਜਾਧਾਸੀ ਨਰਾਧੀ ਤੇ ਕਰਤੀ ਸੇਵ ਸੰਧੀ ਜਪ ਸਦਾ ਤਪ ਸਗਤ ਸਦਾ ਜੀ ਬੰਦ ਸਦਾ ਸਭੀ ਪਿਛੇ ਕੀਏ ਬਿਆਨੇ ਬੰਦ ਬੰਦ ਤੋ ਕਰ ਸਿੱਧ ਪਾਠ ਵੇਖੀਏ ਬੰਦ ਬੰਦ ਪੁਗਾਰ ਨਾਦ ਦੇ ਵੇਖੀਏ ਨਾਦ ਬੰਦ ਮਾਨੀ ਨਾ ਜਾਦ ਪਤੀ ਅੰਦਰਤ ਬਾਤ ਪ੍ਰਸੰਨੇ ਹੈ ਜਾਨੀ ਹੈ ਬੰਦ ਬੰਦ ਪ੍ਰਦੀਪ ਸਭ ਲੋਕ ਦੇ ਭਲ ਖਿਆਲ ਮਰ ਹੈ ਸਰਬੰਦ ਲੋਕ ਦੇ ਕੇ ਅੰਦਰ ਮਨ ਸੂਰਤ ਹੈ।

ਸੋ ਕਰਾਂ ਤੋ ਕਹਾ ਕਹਾ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸੋ ਸ
ज्ञान

ਸਤਿ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਮਲਬਾਰ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ

ਵਾਜਬ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ

ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ, ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਦੋਂ ਮਹਾਰਾਜ ਜੀ ਦੀ ਉਮਰ ਜਿਹੜੀ ਹੈ ਪੜ੍ਹਾਈ ਲਿਖਾਈ ਦੇ ਯੋਗ ਜਦੋਂ ਹੋਈ ਹੈ, ਉਸ ਵੇਲੇ ਬਾਬਾ ਕਾਲੂ ਜੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕਰਨਾ ਕੀਤਾ ਕਿ ਬਹੁ ਗੁਣੀ ਅਲਾਵੈ ਸੁੱਤ ਨਾ ਪੜਾਵੈ ਸੋ ਸਤਰੂ ਸਮਤਾਤ, ਕਿ ਸਾਰੇ ਵਿਦਵਾਨ ਸੱਜਣ ਇਹ ਦੱਸਦੇ ਹਨ, ਗੁਣੀ ਜਣਾ ਦਾ ਇਹ ਬਚਨ ਹੈ ਕਿ ਜਿਹੜੇ ਮਾਂ ਬਾਪ ਸਮੇਂ ਰਹਿੰਦਿਆਂ ਆਪਣੇ ਬੱਚੇ ਨੂੰ ਵਿੱਦਿਆ ਦੀ ਦਾਤ ਨਹੀਂ ਦਿੰਦੇ ਹਨ, ਉਹ ਉਸ ਬੱਚੇ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਉਹ ਮਾਂ ਬਾਪ ਨਹੀਂ, ਉਹ ਬਹੁਤ ਵੱਡੇ ਵੈਰੀ, ਸਭ ਤੋਂ ਵੱਡੇ ਉਹ ਸ਼ਤਰੂ ਬਣ ਜਾਂਦੇ ਹਨ। ਕਿਉਂਕਿ ਜਦੋਂ ਤੱਕ ਬੰਦਾ ਪੜ੍ਹਾਈ ਲਿਖਾਈ ਨਹੀਂ ਕਰ ਲੈਂਦਾ ਅਤੇ ਵਧੀਆ ਤਾਲੀਮ ਹਾਸਿਲ ਨਹੀਂ ਕਰਦਾ, ਉਦੋਂ ਤੱਕ ਉਹਦਾ ਦਿਮਾਗ ਰੌਸ਼ਨ ਨਹੀਂ ਹੁੰਦਾ ਹੈ। ਜੇ ਆਪਾਂ ਕਈ ਵਾਰੀ ਵੇਖਦੇ ਨਾ ਕਿ ਬੱਚੇ ਜਿਹੜੇ ਹਨ ਇੱਕ ਉਮਰ ਦੇ ਵਿੱਚ, ਜਦੋਂ ਆਪਾਂ ਉਹਨਾਂ ਨੂੰ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ ਹਾਂ, ਪੜ੍ਹਾਈ ਲਿਖਾਈ ਦੇ ਵੱਲ ਨਹੀਂ ਤੋਰਦੇ ਹਾਂ, ਅਤੇ ਫਿਰ ਅੱਗੇ ਜਾ ਕਰਕੇ ਉਹਨਾਂ ਬੱਚਿਆਂ ਦੀ ਮੱਤ ਜਿਹੜੀ ਬੜੀ ਮੋਟੀ ਜਿਹੀ ਹੋ ਜਾਂਦੀ ਹੈ। ਮੋਟੀ ਮੱਤ ਦਾ ਮਤਲਬ ਪਿਆਰਿਓ ਕੋਈ ਦਿਮਾਗ, ਕੋਈ ਸਿਰ ਜ਼ਿਆਦਾ ਮੋਟਾ ਨਹੀਂ ਹੋ ਜਾਂਦਾ, ਇਹਦਾ ਮਤਲਬ ਇਹਦੇ ਅੰਤਰੀਵ ਅਰਥ ਹਨ ਕਿ ਉਹਨਾਂ ਦੀ ਤੀਕਸ਼ਣ ਬੁੱਧੀ ਨਹੀਂ ਰਹਿ ਜਾਂਦੀ ਹੈ। ਕੁਛ ਆਪਾਂ ਬੋਲਾਂਗੇ ਉਹਨਾਂ ਨੂੰ ਸਮਝ ਨਹੀਂ ਦੇਵੇਗਾ, ਅਤੇ ਬਹੁਤ ਮਤਲਬ ਹਲਕੇ ਜਿਹੇ ਹੋ ਜਾਂਦੇ ਹਨ, ਮੱਧਮ ਜੀ ਬੁੱਧੀ ਜੀ ਹੋ ਜਾਂਦੀ ਹੈ। ਇਸ ਕਰਕੇ ਸਮੇਂ ਰਹਿੰਦਿਆਂ ਬੱਚਿਆਂ ਨੂੰ ਪੜਾਉਣਾ ਜ਼ਰੂਰੀ ਹੈ। ਇਹ ਮਨ ਵਿੱਚ ਵਿਚਾਰ ਕਰਕੇ ਬਾਬਾ ਕਾਲੂ ਜੀ ਨੇ ਕੀ ਕੀਤਾ, ਆਪਣੇ ਲਾਲ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਲੈ ਕਰਕੇ, ਅਤੇ ਪਾਂਧਾ ਜੀ ਜਿਹੜੇ ਹਨ ਉਹਨਾਂ ਦਾ ਨਾਮ ਹੈ ਗੋਪਾਲ ਪਾਂਧਾ, ਗੋਪਾਲ ਪਾਂਧਾ ਜੀ ਦੇ ਕੋਲ 64 ਸਾਲਾਂ ਦੇ ਵਿੱਚ ਲੈ ਕਰਕੇ ਗਏ। ਉੱਥੇ ਜਾ ਕਰਕੇ ਵਿੱਦਿਆ ਸੰਸਕਾਰ ਕਰਨਾ ਕੀਤਾ, ਅਤੇ ਗੋਪਾਲ ਪਾਂਧਾ ਜੀ ਦੇ ਤਾਈਂ ਪਿਤਾ ਕਾਲੂ ਜੀ ਨੇ ਵਚਨ ਕੀਤਾ ਕਿ ਗੋਪਾਲ ਜੀ ਆਹ ਮੇਰਾ ਬੱਚਾ ਜਿਹੜਾ ਹੈ ਨਾਨਕ ਹੈ, ਬੜਾ ਰੌਸ਼ਨ ਦਿਮਾਗ, ਬੜਾ ਹੁਸ਼ਿਆਰ ਹੈ। ਤੁਹਾਨੂੰ ਤਾਂ ਪਤਾ ਕਿ ਮੇਰਾ ਕੰਮ ਪਟਵਾਰੀ ਦਾ ਕੰਮ ਹੈ, ਗਿਣਤੀ ਮਿਣਤੀ ਦਾ ਕੰਮ ਹੈ, ਅਤੇ ਨਾਨਕ ਨੂੰ ਤੁਸੀਂ ਗਿਣਤੀ ਮਿਣਤੀ ਦਾ ਪਾਠ ਪੜਾਉਣਾ ਕਰੋ।

ਅਤੇ ਵਧੀਆ ਇਹਨੂੰ ਸੰਥਿਆ ਕਰਾਓ, ਵਧੀਆ ਇਹਨੂੰ ਪਾਠ ਪੜਾਓ। ਜਿੰਨਾ ਛੇਤੀ ਤੁਸੀਂ ਇਹਨੂੰ ਪਾਠ ਪੜਾਓਗੇ, ਇੱਕ ਤਾਂ ਜੋ ਮਾਇਆ ਤੁਹਾਡੀ ਬਣਦੀ ਹੈ ਉਹ ਤਾਂ ਮੈਂ ਨਹੀਂ ਦਵਾਂ ਦੇਣਾ ਹੀ ਹੈ, ਲੇਕਿਨ ਬਹੁਤ ਵਧੀਆ ਬਹੁਤ ਘੱਟ ਸਮੇਂ ਦੇ ਵਿੱਚ ਵਧੀਆ ਇਹਨੂੰ ਪਾਠ ਪੜਾਇਆ, ਮੈਂ ਤੁਹਾਨੂੰ ਬਹੁਤ ਜ਼ਿਆਦਾ ਮਾਇਆ ਦਵਾਂਗਾ, ਬਹੁਤ ਜ਼ਿਆਦਾ ਪੈਸਾ ਦਵਾਂਗਾ। ਇਹ ਜਦੋਂ ਵਚਨ ਕੀਤਾ, ਗੋਪਾਲ ਪਾਂਧਾ ਜੀ ਬਹੁਤ ਜ਼ਿਆਦਾ ਪ੍ਰਸੰਨ ਹੋਏ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਹੈ, ਮੇਰੇ ਕੋਲ ਬਿਠਾਓ। ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਲੈ ਕਰਕੇ ਅਤੇ ਉਹਨਾਂ ਨੇ ਪਾਠਸ਼ਾਲਾ ਦੇ ਵਿੱਚ ਬੈਠਣਾ ਕੀਤਾ, ਉਹਨਾਂ ਨੂੰ ਪੜਾਉਣਾ ਕੀਤਾ। ਕੁਛ ਦਿਨਾਂ ਦੇ ਵਿੱਚ ਹੀ ਪਿਆਰਿਓ ਉਹਨਾਂ ਨੇ ਵੇਖ ਲਿਆ, ਗੋਪਾਲ ਪਾਂਧਾ ਜੀ ਨੇ ਵੇਖਿਆ ਕਿ ਇਹ ਬੱਚਾ ਜਿਹੜਾ ਨਾ

ਪਿਆਰੇ ਹੋ ਰਸ ਨਾਲ ਹੋ ਜਾਂਦਾ ਹੈ, ਪਿਆਰੇ ਹੋ ਰਸ ਨਾਲ ਯਾਦ ਹੁੰਦਾ ਰਹਿੰਦੀ ਹੈ, ਨਾਲ ਯਾਦ ਹੋ ਜਾਂਦੀ, ਪੀੜ ਕਰਨ ਦੀ ਲੋੜ ਨਹੀਂ ਪੈਂਦੀ ਹੈ। ਗੋਪਾਲ ਪਾਂਧਾ ਜੀ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪੁੱਛਦੇ ਹਨ, ਨਾਇਬ ਜੀ ਪਾਂਧਾ ਜੀ ਹਨ, ਤੁਸੀਂ ਪੜ ਰਹੇ ਹੋ, ਤੁਸੀਂ ਮੈਨੂੰ ਉਹ ਪੜਾਈ ਪੜਾਓ, ਮੈਨੂੰ ਪੜਾਈ ਜਿਹੜੀ ਹੈ ਇਸ ਸੰਸਾਰ ਦੀ ਪੜਾਈ ਹੈ, ਇਸ ਸੰਸਾਰ ਦੀ ਵਿਦਿਆ ਹੈ, ਇਸ ਸੰਸਾਰ ਦੇ ਵਿੱਚ ਰਹਿ ਜਾਵੇਗੀ ਸੰਸਾਰ, ਲੇਕਿਨ ਮੈਨੂੰ ਉਹ ਤਾਲੀ ਦਿਓ ਜਿਹਦੇ ਹੈ ਲੇਖਾ ਮੰਗੀ ਹੈ, ਦਿਓ ਜਿਹਦੇ ਹੈ ਲੇਖਾ ਮੰਗੀ, ਲੇਖਾ ਜੋਖਾ ਹੁੰਦਾ ਹੈ, ਰਗਾ ਲੇਖਾ ਜੋਖਾ ਹੁੰਦਾ ਹੈ, ਇਹੋ ਜੀ ਪੜਾਈ ਕਰਾਓ, ਇਹੋ ਜੀ ਲਿਖੇ ਦੀ ਪੜਾਈ ਕਰਾਓ, ਉੱਥੇ ਮੇਰੇ ਦਰਗਾਹ ਦੇ ਵਿੱਚ ਦੇਖੇ ਜਿਹੜੇ ਹਨ ਨਿਬੜ ਦੇ ਮਾਣ ਦਾ, ਦੇਖੇ ਜਿਹੜੇ ਦੇ ਮਾਣ ਦੀ ਜਾਣਾ ਗੁਰੂ ਮਹਾਰਾਜ ਦੇ ਮਤਨ ਕੀ ਦੇ ਗੋਪਾਲ ਮਹਾਰਾਜ ਜੀ ਨੇ ਗਿਣਤੀ ਮੀਤੀ ਜਿਹੜੇ ਗਿਣਤੀ ਮਿਲਦੀ ਦੁਨੀਆ ਵੀ ਪੜਾਈ ਮੇਰਾ

0: ਆਪਣੇ ਜੀਵਨ ਕਾਲ ਦੇ ਵਿੱਚ ਆਪਣੇ ਉਚਾਰਨ ਕਰਦੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਸਾਨੂੰ ਬਹੁਤ ਸਾਰੀ ਬਾਣੀ ਜਿਹੜੀ ਹੈ ਬਹੁਤ ਸਾਰੀ ਗੁਰਬਾਣੀ ਦੇ ਵਿੱਚ ਦਰਜ ਹੈ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਵੀ ਪਿਆਰਿਓ ਕਈ ਬਾਣੀ ਜਿਹੜੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਰਤ ਨਹੀਂ ਹੈ ਉਹ ਵੀ ਤਾਂ ਬਾਣੀ ਦੇ ਮਹਾਰਾਜ ਨੇ ਵਿਚਾਰਨ ਕੀਤੀ ਹੈ ਮਹਾਰਾਜ ਲੇਕਿਨ ਇਹ ਬਾਣੀ ਨੂੰ ਸ੍ਰੀ ਮੁਖ ਵਾਕ ਬਾਣੀ ਦਾ ਬਾਣੀ ਦਾ ਸ੍ਰੀ ਵਾਕ ਉਹ ਸਾਧ ਗੁਰੂ ਮਹਾਰਾਜ ਜੀ ਨੇ ਦੇਣਾ ਉਹ ਸਾਧ ਗੁਰੂ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਮਾਲ ਦੀ ਨੇ ਸਭ ਤੋਂ ਪਹਿਲੀ ਬਾਣੀ ਦੀ ਸਭ ਤੋਂ ਪਹਿਲਾ ਸ਼ਬਦ ਜਿਹੜਾ ਬਾਲ ਅਵਸਥਾ ਦੇ ਸ਼ਬਦ ਜਿਹੜਾ ਬਾਲ ਕਵੀ ਬਣ ਗਿਆ ਜੋ ਆਪਾਂ ਅਨਪੜ੍ਹ ਹੀ ਬਣ ਗਏ ਜੋ ਕੇ ਗੁਰੂ ਮਹਾਰਾਜ ਜੀ ਦੇ ਆਦਿਓ ਕੇ ਅੱਠ ਨੌ ਮਹਾਰਾਜ ਜੀ ਆਜ ਲੋ ਹੋਵੇਗੀ ਮੌਤ ਸਾਲ ਦੀ ਅੱਠ ਨੌ ਸਾਲ ਦੀ ਉਮਰ ਦੇ ਵਿੱਚ ਅੱਠ ਨੌ ਸਾਲ ਸ਼ਬਦ ਜਿਹੜਾ ਦੇ ਵਿੱਚ ਉਹ ਸਤਿਗੁਰੂ ਮਹਾਰਾਜ ਜੀ ਨੇ ਸ਼੍ਰੀ ਰਾਗ ਦੇ ਵਿੱਚ ਜੋ ਉਚਾਰ ਨਿਕਲਣਾ ਕੀਤਾ ਦਾ ਜੋ ਆਉ ਪਿਆ ਜੋ ਉਹ ਸ਼ਬਦ ਤੇ ਜੋ ਹੈ ਜੋ ਇਹ ਦੀ ਸ਼ਬਦ ਜਿਹਾ ਹੈ ਉਹ ਮਹਾਰਾਜ ਜੀ ਵਿਚਾਰ ਕਰਨਾ ਕਿ ਜੋ ਉਹ ਆਪਣੇ ਸਰਬਨ ਕਰਨਾ ਕਰੀਏ ਕੋਈ ਵੀ ਰਸਨਾ ਬਾਣੀ ਨਾ ਰਵੇ ਕੋਈ ਵੀ ਰਸਨਾ ਦੇ ਪਥੇ ਨਾ ਰਵੇ ਮੇਰੇ ਅੱਜ ਮਨ ਹੋ ਤੇ ਆਪ ਜੀ ਵਿਰਾਜਮਾਨ ਬੈਠੇ ਹੋਏ ਹੋ ਆਪਣੀ ਹੱਥ ਦੀ ਨੋਲੇ ਹੋ ਮਹਾਰਾਜ ਜੀ ਦੇ ਪਾਦ ਨੂੰ ਦਰਦ ਕਰ ਦੂ ਮਹਾਰਾਜ ਜੀ ਦੇ ਬਰਜ ਕਰ ਮੰਦੇ ਹੋਇਆ ਪ੍ਰੇਮ ਕਰ ਮੰਦੇ ਸਤਾਰ ਸਹਿ ਹੈ ਸਤਾਰ ਉਚਾਰਨ ਕਰਨਾ ਕਰੋ ਜੀ ਸਤਾਰ ਕਰੋ ਜੀ ਉਚਾਰਨ ਕਰੋ ਜੈ
1: ਕਮਲ ਸਤਨਾਮ ਸਤਨਾਮ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਦੋਰਾਲੰਗੋ ਕਮਲ ਬਗਨ ਸਲਖਾਦਨ ਗੁਰ ਸੁਖ ਸਾਧਨ ਗੁਰ ਅਰੁਣਾ ਮਨ ਪਰ ਲਿਆਏ
0: ਇਸ ਤਰ੍ਹਾਂ ਸਾਧ ਸੰਗਤ ਜੀ ਕਮਲ ਬਗਨ ਸੰਗਤਾਂ ਗੁਰੂ ਮਾਨਵ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਨਿਮਾਰ ਰਹਿੰਦਾ ਕਮਲ ਫੁੱਲ ਦੇ ਬਮਕਾਰ ਰਹਿੰਦਾ ਕਮਲ ਦੇ ਮਹਾਰਾਜ ਜੀ ਨੇ ਆਪਣੇ ਮਹਾਰਾਜ ਜੀ ਨੇ ਮਨ ਦੇ ਵਿੱਚ ਪਿਆਰਿਓ ਜਿਹੜਾ ਬਚਨ ਮੰਗਦਾ ਹੈ ਉਹਨਾਂ ਦੇ ਉਹਨਾਂ ਦਾ ਕੀਤਾ ਉਚਾਰਨ ਤੇ ਇਹ ਜਿਹੜਾ ਸ਼ਬਦ ਹੈ ਨਾ ਸਾਧ ਸੰਗਤ ਜੀ ਸ਼੍ਰੀ ਰਾਗ ਬਹੁਤ ਸਾਰੀ ਬਾਣੀ ਜਿਹੜੀ ਨਾ ਪਿਆਰਿਓ ਮੁਕਤ ਹੈ ਜਿਸ ਤਰ੍ਹਾਂ ਕਿ ਜਪਦੀ ਸਾਹਿਬ ਹੋ ਗਿਆ ਜਿਸ ਤਰ੍ਹਾਂ ਕਿ ਜਪਦੀਏ ਹੋ ਗਿਆ ਸਲੋਕ ਸੋਗੀ ਆਦਿਕ ਹੋ ਗਿਆ ਮਹਾਰਾਜ ਨੇ ਬਚਨ ਕੀਤਾ ਮਹਾਰਾਜ ਨੇ ਉਚਾਰਨ ਕਰਨਾ ਆਪਣਾ ਮੋਹ ਜਿਹੜਾ ਹੈ ਮਤਲਬ ਆਪਣੇ ਹਿਰਦੇ ਵਿੱਚ ਆਪਣੇ ਹਿਰਦੇ ਵਿੱਚ ਨਕਾਰਾ

ਆਪਣੇ

0: ਅਣਜਾਣ ਹਾਂ ਇੰਜ ਨਹੀਂ ਬੋਲਦੇ ਸਿੱਧਾ ਮਾਰ ਕੇ ਬੱਚੇ ਨੂੰ ਚੁੱਪ ਕਰਾ ਦਿੰਦੇ ਯਾਦ ਰੱਖੋ ਪਿਆਰਿਓ ਬਹੁਤ ਵੱਡਾ ਬਹੁਤ ਬੇਸ਼ੱਕ ਬੇਟਾ ਮੈਨੂੰ ਇਸ ਬਾਬ ਦੇ ਕੁਛ ਵੀ ਨਹੀਂ ਮੈਨੂੰ ਇਸ ਲੇਕਿਨ ਮੈਨੂੰ ਪਤਾ ਤੇ ਤੂੰ ਮੈਨੂੰ ਦੱਸਣਾ ਕਰ ਤੇ ਤਾਂ ਸਾਨੂੰ ਗੁਰੂ ਮਹਾਰਾਜ ਨੇ ਵਚਨ ਕਰਨਾ ਸਾਡਾ ਮਹਾਰਾਜ ਨੇ ਵਚਨ ਕਰਨਾ ਦੇ ਸਾਹ ਕੇ ਆਪਾਂ ਲਿਖੇ ਲਿਖਦੇ ਨਾ ਪਿਆਰੇ ਉਹ ਆਪਾਂ ਲੀਜ ਦਾ ਕਿਤੇ ਨਾ ਪਿਆ ਜੋ ਕਾ ਕਰਨਾ ਹੋਵੇ ਲਿਖਾ ਦੁਖਾ ਕਰਨਾ ਹੋਵੇ ਇਸ ਸਭ ਤੋਂ ਪਹਿਲਾਂ ਕਾਗਜ਼ ਚਾਹੀਦਾ ਹੈ ਸਭ ਤੋਂ ਕਲਮ ਚਾਹੀਦੀ ਹੈ ਸਿਆਹੀ ਚਾਹੀਦੀ ਹੈ ਤੇ ਇਸ ਤਰ੍ਹਾਂ ਸਾਰਾ ਲੈ ਕੇ ਆਪਣੇ ਵਿਕਾਰਾਂ ਨੂੰ ਤੂੰ ਸਾੜਾ ਆਪਣੇ ਮਤਲਬ ਨਿਸ਼ਾਨੀ ਹੋਵੇਗੀ ਨਿਸ਼ਾਨੀ ਹੋਵੇ ਉੱਥੇ ਜਾ ਕਰਕੇ ਜਦੋਂ ਲੇਖਾ ਪੁੱਛਿਆ ਜਾਵੇਗਾ ਮਤਲਬ ਹੈ ਬੋਲੇ ਕੋਈ ਪੁਲਿਸ ਵਾਲਾ ਖੜੋਤਾ ਹੋਇਆ ਹੁੰਦਾ, ਕੋਈ ਔਰਤ ਕੇ ਮਾਰ ਕੇ ਉਹਦੀ ਬੇਇੱਜ਼ਤੀ ਕਰਕੇ ਉਹਨੂੰ ਮਾਰ ਕੇ ਉਹਦੀ ਬੇਇੱਜ਼ਤੀ ਕਰਕੇ ਉਹਨੂੰ ਬਾਹਰ ਸਟਾਈ ਦੇ ਆਜੋ ਦਰਗਾਹ ਦੇ ਵਿੱਚ ਜਾਓ। ਜਦੋਂ ਕੋਈ ਬਾਦਸ਼ਾਹ ਮਾਰ ਕਰਕੇ ਜਾਂਦਾ ਕੋਈ ਬੰਦਾ ਤੋਂ ਬਾਹਰ ਜਾਂਦਾ, ਉਹਦੇ ਕੋਲ ਨਾਮ ਦਾ ਜਿਹੜਾ ਪਾਸ ਕੋਲ ਨਾਮ ਦਾ ਜਿਹੜਾ ਹੈ, ਫਿਰ ਪਿਆਰਿਓ ਜਮ ਲੋਕ ਜਿਹੜੇ ਫਿਰ ਪਿਆਰਿਓ ਉਹਦੇ ਹੋ ਕੇ ਸਲਾਮਾਂ ਕਰਦੇ ਸੀ, ਉਹਦੇ ਕਰਦੇ ਸੀ ਸਲਾਮਾਂ, ਉਹਦਾ ਸਤਿਕਾਰ ਕਰਕੇ ਉਹਨੂੰ ਅੰਦਰ ਰਸਾਉਂਦੇ ਹਨ। ਉਹਨੂੰ ਲੇਕਿਨ ਬਿਨਾਂ ਦੇ ਹੋਲ ਸਿਰਫ ਕਿਸੇ ਜਨਾਂ ਦਾ ਜਿਹੜਾ ਪਾਸ ਨਹੀਂ ਹੁੰਦਾ, ਸਲਾਮਾਂ ਦਾ ਇੰਨਾ ਸਾਥ ਨਹੀਂ ਹੁੰਦਾ ਤੇ ਉਹਨਾਂ ਨੂੰ ਸਾਥ ਕੇ ਨਹੀਂ ਮਾਰਦਾ ਕਿ ਨਕਟੇ ਉਹਦੇ ਨੂੰ ਧਾਕੇ ਮਾਰ ਜਾਂਦਾ ਮਾਰ ਜਾਂਦਾ ਵਿਸ਼ਰਾਮ ਦੇ ਕਰਕੇ ਅੱਗੇ ਸਾਬਿਤ ਨਾਮ ਦੇ ਅੱਗੇ ਆਉਣਾ ਅਗਲਾ ਜਿਹੜਾ ਬੰਦ ਜਿਹੜਾ ਆਉਣਗੇ ਆਵੇਗਾ ਬੰਦ ਜਿਹੜਾ ਇਹਦਾ ਮੁਆਇਨਾ ਜਿਹੜਾ ਹੈ ਹੁਣ ਅੱਗੇ ਗੋਬਿੰਦ ਜੀ ਕਰਦੇ ਹਨ ਕਰਦੇ ਹਨ ਹੁਣ ਕਵੀ ਰਾਜ ਜੀ ਦੱਸਦੇ ਕਿ ਭਾਈ ਸੱਜਣੋ ਇਹਦਾ ਕੀ ਭਾਈ ਇਹਦਾ ਨਾਮ ਸਾਰ ਇਹਦਾ ਮੈਂ ਕਾਜੀ ਦਾ ਦੱਸਦਾ ਹਾਂ ਹੁਣ ਕਲਯੁਗ ਦਾ ਉਧਾਰ ਕਰਨ ਦੇ ਲਈ ਜਾਨਵਰ ਹੁੰਦੀ ਸੱਤ ਅੱਠ ਸਾਲ ਦਾ ਬੱਚਾ ਹੁਣ ਕੋਈ ਆਪਣੇ ਅੱਖਾਂ ਦੇ ਅੱਗੇ ਸੱਤ ਅੱਠ ਸਾਲ ਦਾ ਬੱਚਾ ਜਿਹੜਾ ਹੈ ਉਹਨੂੰ ਲੈ ਕਰਕੇ ਉਹਨੂੰ ਵੇਖੋ ਤੁਸੀਂ ਤੇ ਵਿਚਾਰ ਕਰੋ ਕਿ ਬਸ ਇੰਨੀ ਕੁ ਆਰਬਲਾ ਹੋਵੇਗੀ ਨਾ ਸਤਿਗੁਰੂ ਮਹਾਰਾਜ ਜੀ ਦੀ ਸੱਤ ਅੱਠ ਸਾਲਾਂ ਦੀ ਜਾਂ ਇੱਕ ਆਧਾ ਸਾਲ ਵੱਧ ਘੱਟ ਹੋ ਸਕਦਾ ਹੈ, ਉਹ ਤੋਂ ਜ਼ਿਆਦਾ ਨਹੀਂ ਹੈ। ਇੰਨੀ ਕੁ ਆਰਬਲਾ ਦੇ ਬੱਚੇ ਪਿਆਰਿਓ ਸੱਚ ਜਾਣੋ, ਉਹਨਾਂ ਨੂੰ ਆਪਣਾ ਨਾਮ ਆਪਣਾ ਟਿਕਾਣਾ ਆਪਣਾ ਪਤਾ ਉਹ ਦੱਸਣ ਤੋਂ ਅਸਮਰਥ ਰਹਿੰਦੇ ਹਨ, ਉਨੀ ਸਮਝ ਨਹੀਂ ਹੁੰਦੀ ਹੈ। ਲੇਕਿਨ ਇੰਨੀ ਛੋਟੀ ਉਮਰ ਦੇ ਵਿੱਚ ਕਿੰਨੀ ਪਿਆਰੀ ਬਾਣੀ ਜਿਹੜੀ ਹੈ, ਜਿਹਦੀ ਆਪਾਂ ਵਿਚਾਰ ਕਰਨ ਦੇ ਲਈ ਲੱਗ ਜਾਓ ਕਈ ਘੰਟੇ ਪਿਆਰਿਓ, ਇਹ ਸ਼ਬਦ ਦਾ ਆਪਾਂ ਵਿਚਾਰ ਕਰ ਸਕਦੇ ਹਾਂ। ਹੁਣ ਤੁਸੀਂ ਅਨੁਮਾਨ ਲਾਓ ਕਿ ਸਤਿਗੁਰੂ ਮਹਾਰਾਜ ਜੀ ਨੇ ਇੰਨੀ ਛੋਟੀ ਉਮਰ ਦੇ ਵਿੱਚ ਬਾਣੀ ਦੀ ਰਚਨਾ ਉਹ ਆਰੰਭ ਕਰ ਦੇਣਾ ਕੀਤਾ, ਭਾਵ ਕਿ ਜਿਹੜੇ ਕਾਰਨ ਕਰਕੇ ਕਲਯੁਗ ਦਾ ਉਧਾਰ ਕਰਨ ਦੇ ਲਈ ਜੋ ਵਾਹਿਗੁਰੂ ਜੀ ਨੇ ਪਰਮਾਤਮਾ ਜੀ ਨੇ ਭੇਜਣਾ ਕੀਤਾ, ਬਚਪਨ ਤੋਂ ਹੀ ਸਤਿਗੁਰੂ ਮਹਾਰਾਜ ਉਸ ਕਾਰਜ ਦੇ ਵਿੱਚ ਲੱਗ ਗਏ ਹਨ।
1: ਅਨਵਸਥਾ ਉਪਦੇਸ਼ਕ ਕੇਰੀ
0: ਤੇ ਅਨ ਅਵਸਥਾ, ਭਾਵ ਕਿ ਇਹ ਅਵਸਥਾ ਜਿਹੜੀ ਨਾ ਪਿਆਰਿਓ ਇਹ ਉਪਦੇਸ਼ ਦੀ ਅਵਸਥਾ ਨਹੀਂ ਹੁੰਦੀ ਹੈ। ਹੁਣ ਕਈ ਵਾਰੀ ਆਪਾਂ ਵੇਖ ਸਕਦੇ ਹਾਂ ਕਿ ਜ਼ਿਆਦਾ ਕਰਕੇ ਉਪਦੇਸ਼ ਦੀ ਅਵਸਥਾ ਜਿਹੜੀ ਹੈ ਬਜ਼ੁਰਗੀ ਜਿਹਨੂੰ ਆਪਾਂ ਬੋਲਦੇ ਹਾਂ

ਚਰਨਾਂ ਦੇ ਉਪਦੇਸ਼ ਕਰਨਾ ਕਰੇ ਤੇ ਲੋਕ ਉਹਦੇ ਵੱਲ ਧਿਆਨ ਦਿੰਦੇ ਲੋਕ ਸਿਆਣਾ ਧਿਆਣਾ ਦਿੰਦੇ ਕਹਿੰਦੇ ਹੁਸ਼ਿਆਰ ਬੰਦਾ ਹੈ ਭਾਜੀ ਤੇ ਇਹਦਾ ਵਚਨ ਸੁਣਨਾ ਚਾਹੀਦਾ ਇਹਦਾ ਵਚਨ ਉਹੀ ਵਚਨ ਪਿਆ ਬੋਲੇਗਾ ਤੇ ਆਪਾਂ ਬੋਲਾਂਗੇ ਬੇਟਾ ਚੁੱਪ ਕਰ ਜਾ ਹੁਣ ਉਮਰ ਦੇ ਵਿੱਚ ਮਹਾਰਾਜ ਜੀ ਨੇ ਬਾਣੀ ਦੀ ਰਚਨਾ ਕਰਨੀ ਸਭ ਤੋਂ ਪਹਿਲੇ ਉਪਕਾਰ ਪ੍ਰਤੀ ਉਚਾਰਨ ਯਾਦ ਰੱਖਣਾ ਚਾਹੀਦਾ ਪਿਆਰਿਓ ਯਾਦ ਗੁਰਬਾਣੀ ਦਾ ਜਦੋਂ

ਵਚਨ ਕੀਤਾ, ਇਹ ਹੁਕਮਨਾਮਾ ਸਾਡੇ ਤਾਈਂ ਜਾਰੀ ਕਰਨਾ ਕੀਤਾ ਹੈ ਕਰਕੇ। ਜੇ ਪਿਆਰਿਓ ਸਿਰਫ ਇੱਕ ਵਿਅਕਤੀ ਵਿਸ਼ੇਸ਼ ਤੱਕ ਉਪਦੇਸ਼ ਜੇ ਸੀਮਿਤ ਰਹਿ ਜਾਂਦਾ ਤੇ ਫਿਰ ਇਹਦਾ ਮਤਲਬ ਕਿ ਭਾਈ ਆ ਸ਼ਬਦ ਗੋਪਾਲ ਪਾਂਧਾ ਜੀ ਦੇ ਪ੍ਰਤੀ ਉਚਾਰਨ ਕੀਤਾ, ਹੁਣ ਖੇਲ ਖਤਮ ਹੋ ਗਿਆ, ਹੁਣ ਇਹਨੂੰ ਕੋਈ ਦੂਜਾ ਤੀਜਾ ਨਾ ਪੜ੍ਹਨਾ ਕਰੇ। ਗੋਪਾਲ ਪਾਂਧੇ ਨੂੰ ਕਹਿ ਦਿੱਤਾ ਜੀ, ਉਹਨੇ ਪੜ੍ਹ ਲਿਆ, ਅੱਜ ਹੈ ਗੋਪਾਲ ਪਾਂਧਾ ਨਹੀਂ ਹੈ। ਲੇਕਿਨ ਪਿਆਰਿਓ ਯਾਦ ਰੱਖੋ, ਇਹ ਭਾਵਨਾ ਨਹੀਂ ਰੱਖਣੀ ਚਾਹੀਦੀ ਹੈ। ਜਦੋਂ ਵੀ ਗੁਰਬਾਣੀ ਦੇ ਬਹੁਤ ਸਾਰੇ ਸ਼ਬਦ ਜਿਹੜੇ ਹਨ ਉਹ ਕਿਤੇ ਪ੍ਰਥਾਏ ਹੁੰਦੇ ਹਨ, ਲੇਕਿਨ ਇਹ ਨਹੀਂ ਸੋਚਣਾ ਕਿ ਸਿਰਫ ਇੱਕ ਦੇ, ਹਾਂ ਉਹ ਨਿਮਿਤ ਕਾਰਨ ਬਣਿਆ, ਉਹਦੇ ਕਰਕੇ ਇਹ ਬਾਣੀ ਜਿਹੜੀ ਹੈ ਗੁਰੂ ਮਹਾਰਾਜ ਨੂੰ ਆਵੇਸ਼ਿਤ ਹੋਈ, ਮਹਾਰਾਜ ਨੇ ਉਪਦੇਸ਼ ਦ੍ਰਿੜ ਕਰਵਾਉਣਾ ਕੀਤਾ। ਲੇਕਿਨ ਉਹ ਉਪਦੇਸ਼ ਜਿਹੜਾ ਨਾ ਉਹ ਸਾਰਿਆਂ ਦੇ ਲਈ ਸਾਂਝਾ ਹੁੰਦਾ ਹੈ। ਬਹੁਤ ਸਾਰੇ ਸ਼ਬਦ ਜਿਸ ਤਰ੍ਹਾਂ ਕਿ ਤਿਲੰਗ ਰਾਗ ਦੇ ਵਿੱਚ ਆਪਾਂ

ਕਿ ਇਹ ਦੇਹੀ ਰੂਪੀ ਜਿਹੜਾ ਇਹ ਇਹਦੇ ਵਿੱਚ ਦੀਆ ਹੈ, ਇਹਨਾਂ ਨੇ ਦ੍ਰਿਸ਼ਟਾਂਤ ਦਿੱਤਾ ਕਿ ਦੇਹੀ ਇਹਦੇ ਵਿੱਚ ਦੇਹੀ ਰੂਪੀ ਇੱਕ ਜਿਹੜਾ ਹੈ ਦੀਆ ਹੈ, ਇਹਦੇ ਵਿੱਚ ਮੋਹ ਰੂਪੀ ਜਿਹੜਾ ਤੇ

ਇਕਵਿਪਮੈਂਟ ਵਧੀਆ ਹੈ, ਤੁਹਾਡੇ ਡਾਕੂਮੈਂਟ ਵਧੀਆ, ਤੁਹਾਡੇ ਕਾਲ ਸਟੈਂਡ ਤੁਹਾਡੇ ਕੋਲ ਹੈ, ਜਦੋਂ ਤੁਸੀਂ ਉਹਨਾਂ ਨੂੰ ਪਾਸ ਜਦੋਂ ਤੁਸੀਂ ਉਹਨਾਂ ਨੇ ਤੋਂ ਵੇਖ ਲਿਆ ਉਹਦੀ ਤਸੱਲੀ ਹੋ ਗਈ, ਵੇਖ ਲਿਆ ਫਿਰ ਕੋਈ ਸਰਕਾਰੀ ਜਿਹੜਾ ਹੈ ਕੋਈ ਸਿਪਾਹੀ ਤੁਹਾਨੂੰ ਜਿਹੜਾ ਬੂਟ ਮਾਰੇਗਾ, ਕੋਈ ਸਿਪਾਹੀ ਤੁਹਾਡੀ ਜੀ ਆਇਆ ਨੂੰ ਕਰੇਗਾ, ਤੁਹਾਡੀ ਆਫੀ ਕਰਦਾ ਰਹੇਗਾ, ਕਹੇਗਾ ਕਿ ਆਓ ਜੀ ਅੰਦਰ ਬੈਠ ਕੇ ਕਿ ਤੁਹਾਡਾ ਉਹਨੇ ਸਤਿਕਾਰ ਕਰਨਾ ਤੁਹਾਡਾ, ਲੇਕਿਨ ਸਪਿਆਰੀ ਤੁਹਾਡੇ ਕੋਲ ਲੈ ਪਾਸ ਨਾ ਹੋਵੇ, ਸੰਬੋਧਨ ਸਾਹਿਬ ਹੋ ਗਿਆ ਬਹੁਤ

ਚੌਲ ਹੁੰਦਾ, ਜਿਰੀ ਹੁੰਦੀ ਨਾ ਪਿਆਰਿਓ, ਉਹਦੇ ਵਿੱਚੋਂ ਚੌਲ ਦਾ ਦਾਣਾ ਕੱਢ ਲਿਓ, ਉਹ ਛਿਲਕਾ ਜਿਹੜਾ ਫੂਸ ਰਹਿ ਜਾਂਦਾ, ਫਿਰ ਉਹ ਨਿਕੰਮਾ ਹੋ ਜਾਂਦਾ, ਕਿਸੇ ਕੰਮ ਦਾ ਨਹੀਂ ਹੁੰਦਾ। ਲੋਕਾਂ ਨੂੰ ਦੇ ਦਿਓ ਤੇ ਬੋਲੋ ਕਿ ਰੱਖ ਲੈ ਭਾਈ, ਆ ਆਪਣੇ ਚੁੱਲ੍ਹੇ ਵਿੱਚ ਸਾੜ। ਸੱਚ ਜਾਣੋ ਪਿਆਰਿਓ, ਲੋਕ ਉਹ ਛਿੱਲੜ ਨੂੰ ਆਪਣੇ ਚੁੱਲ੍ਹੇ ਵਿੱਚ ਵੀ ਨਹੀਂ ਸਾੜਦੇ, ਕਿਉਂਕਿ ਉਹਦੇ ਵਿੱਚ ਧੂੰਆਂ ਬਹੁਤ ਜ਼ਿਆਦਾ ਨਿਕਲਦਾ। ਕਹਿੰਦੇ ਜੀ ਸੁੱਟੋ ਪਰਾ ਇਹਨੂੰ, ਬਾਹਰ ਜਾ ਕਰਕੇ ਅੱਗ ਲਾਓ ਕਰਕੇ, ਮਤਲਬ ਉਹ ਨਿਕੰਮਾ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਬਚਨ ਕਰਨਾ ਕੀਤਾ ਕਿ ਭਾਈ ਕਹਿ ਤੂੰ ਕਾਹਦਾ ਸਿੱਖ ਹੈ, ਤੂੰ ਤਾਂ ਨਿਕੰਮਾ ਹੈ, ਤੇਰੇ ਕੋਲ ਸਿੱਖੀ ਦੀ ਨਿਸ਼ਾਨੀ ਜਿਹੜੀ ਹੈ ਜਪਜੀ ਸਾਹਿਬ ਸਿੱਖੀ ਦੀ ਨਿਸ਼ਾਨੀ ਉਹ ਤੇਰੇ ਕੋਲ ਨਹੀਂ ਹੈ, ਤੂੰ ਕਾਹਦਾ ਸਿੱਖ ਹੈ। ਇਸ ਕਰਕੇ ਪਿਆਰਿਓ ਦੇਖੋ ਕਿ ਬਾਣੀ ਵੱਧ ਤੋਂ ਵੱਧ ਪੜ੍ਹਨੀ ਚਾਹੀਦੀ ਹੈ, ਲੇਕਿਨ ਘੱਟ ਤੋਂ ਘੱਟ ਪਿਆਰਿਓ ਸਿੱਖ ਨੂੰ ਜਪਜੀ ਸਾਹਿਬ ਜੀ ਦਾ ਨਿਤਨੇਮੀ ਤਾਂ ਬਣਨਾ ਅਤ ਲਾਜ਼ਮੀ ਹੈ। ਲਗਾਤਾਰ ਦੋ ਤਿੰਨ ਮਹੀਨੇ ਵੀ ਪਿਆਰਿਓ ਤੁਸੀਂ ਲਗਾਤਾਰ ਕਰ ਲਿਓ, ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ ਬਾਣੀ ਕੰਠ ਹੋ ਜਾਂਦੀ ਹੈ। ਜਿਹੜੇ ਕਹਿੰਦੇ ਜੀ ਬਾਣੀ ਕੰਠ ਨਹੀਂ ਹੈ, ਇਹਦਾ ਮਤਲਬ ਕਿ ਉਹ ਪਾਠ ਹੀ ਨਹੀਂ ਕਰਦਾ। ਦੋ ਤਿੰਨ ਮਹੀਨੇ ਵੀ ਲਗਾਤਾਰ, ਚਲੋ 6-7 ਮਹੀਨੇ ਕਰ ਲਿਓ, ਸਾਲ ਕਰ ਲਿਓ, ਆਰਾਮ ਨਾਲ ਕੰਠ ਹੋ ਜਾਣਾ। ਲੇਕਿਨ ਜੇ ਤੁਸੀਂ ਨਹੀਂ ਕਰੋਗੇ ਤੇ ਕੰਠ ਕਿਸ ਤਰ੍ਹਾਂ ਹੋਣਾ ਹੈ ਪਿਆਰਿਓ? ਮੈਂ ਬੇਨਤੀ ਕਰਾਂ ਪਿਆਰਿਓ, ਇੱਕ ਖਾਸ ਕਰਕੇ ਕਿ ਜਦੋਂ ਆਪਾਂ, ਇੱਕ ਤਾਂ ਆਪਾਂ ਸਾਰੇ ਦੇਖੋ ਯਾਦ ਰੱਖਣਾ ਚਾਹੀਦਾ, ਆਪਾਂ ਗੁਰੂ ਘਰ ਦਾ ਛਕਦੇ ਹਾਂ, ਮਹਾਰਾਜ ਨੇ ਕਿਰਪਾ ਕੀਤੀ, ਆਮ ਆਪਾਂ ਕਹਿ ਦਿੰਦੇ ਹਾਂ ਕਿ ਵਾਹਿਗੁਰੂ ਜੀ ਦਾ ਦਿੱਤਾ ਖਾ ਰਿਹਾ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਲੇਕਿਨ ਇਹਦੇ ਨਾਲ ਨਾਲ ਮੈਂ ਇੱਕ ਜੋ ਬਚਨ ਕਰ ਰਿਹਾ ਨਾ ਪਿਆਰਿਓ, ਕਿ ਜਿਹੜੇ ਗੁਰੂ ਘਰ ਦੇ ਵਿੱਚ ਨੌਕਰੀਆਂ ਕਰ ਰਹੇ, ਚਾਕਰੀਆਂ ਕਰ ਰਹੇ, ਸੇਵਾਵਾਂ ਕਰ ਰਹੇ ਹਨ ਗੁਰੂ ਘਰ ਦੇ ਵਿੱਚੋਂ ਪਿਆਰਿਓ, ਸੱਚ ਜਾਣੋ ਸਾਡਾ ਰਿਜਕ ਜੁੜਿਆ ਹੋਇਆ ਹੈ। ਹੁਣ ਸਾਡਾ ਪਰਿਵਾਰ ਜਿਹੜਾ ਗੁਰੂ ਘਰ ਦੇ ਉੱਤੇ ਡਿਪੈਂਡ ਹੈ, ਗੁਰੂ ਘਰ ਦੇ ਵਿੱਚ ਅਸੀਂ ਨੌਕਰੀ ਕਰਦੇ ਹਾਂ, ਚਾਕਰੀ ਕਰਦੇ ਹਾਂ, ਸੇਵਾ ਜੋ ਮਰਜ਼ੀ ਬੋਲੋ, ਤਾਂ ਕਰਕੇ ਪੈਸਾ ਮਿਲਦਾ, ਘਰ ਦਾ ਲਾਲਣ ਪਾਲਣ ਹੁੰਦਾ। ਸਾਨੂੰ ਤਾਂ ਪਿਆਰਿਓ ਜਿੰਨੇ ਵੀ ਸਾਡੇ ਕਰਮਚਾਰੀ ਹਨ, ਗੁਰੂ ਘਰ ਦੇ ਜਿਹੜੇ ਇੰਪਲੋਈਜ਼ ਹਨ, ਗੁਰੂ ਘਰ ਦੇ ਨਾਲ ਜਿਹੜੇ ਸਿੱਧਾ ਜੁੜੇ ਹੋਏ, ਉਹਨਾਂ ਦਾ ਤਾਂ ਪਿਆਰਿਓ ਇਹ ਤਾਂ ਪੱਕਾ ਨਿਯਮ ਹੋਣਾ ਚਾਹੀਦਾ, ਜੋ ਮਰਜ਼ੀ ਹੋ ਜਾਏ ਆਪਣਾ ਨਿਤਨੇਮ ਪੱਕਾ ਹੋਣਾ ਚਾਹੀਦਾ ਹੈ। ਜ਼ਿਆਦਾ ਨਹੀਂ ਤਾਂ ਨਹੀਂ ਪਿਆਰਿਓ, 7 ਬਾਣੀਆਂ ਦਾ ਨਿਤਨੇਮ ਜਿਹੜਾ ਹੈ ਉਹ ਤਾਂ ਪਿਆਰਿਓ ਸਾਨੂੰ ਘੱਟ ਤੋਂ ਘੱਟ ਕਰਨਾ ਚਾਹੀਦਾ। ਕਈ ਵਾਰੀ ਪਿਆਰਿਓ ਮੈਂ ਬੇਨਤੀ ਕਰਾਂ, ਮਾਫ਼ੀ ਮੰਗਾਂ, ਕਈ ਜਿਹੜੇ ਹਨ ਗੁਰੂ ਘਰ ਦੇ ਪਿਆਰਿਓ ਇੰਪਲੋਈਜ਼, ਗੁਰੂ ਘਰ ਦੇ ਕਰਮਚਾਰੀ ਜਿਹੜੇ ਕਹਿੰਦੇ ਕਿ ਜੀ ਗੁਰੂ ਘਰ ਦੇ ਉੱਤੇ ਅਸੀਂ ਟਿੱਕੇ ਹੋਏ ਹਾਂ, ਗੁਰੂ ਘਰ ਦੀ ਨੌਕਰੀ ਅਸੀਂ ਕਰਦੇ ਹਾਂ, ਫਿਰ ਉਹਨਾਂ ਨੂੰ ਪੁੱਛੀਦਾ ਕਿ ਭਾਈ ਪਾਠ ਕਰਦੇ ਹੋ? ਕਹਿੰਦੇ ਕਿ ਨਹੀਂ ਜੀ ਪਾਠ ਨਹੀਂ ਕਰਦੇ, ਸਮਾਂ ਨਹੀਂ ਮਿਲਦਾ। ਡਿਊਟੀ ਵਾਲੇ ਆਖੇ

0: ਜਿਹੜੇ ਲੋਕ ਜਿਹੜੇ ਹਨ ਮਰਨ ਤੋਂ ਬਾਅਦ ਜਿਸ ਥਾਂ ਤੇ ਦਰਗਾਹ ਦੇ ਵਿੱਚ ਜਾਂਦੇ ਹਨ,
1: ਪਰਮ ਮੀਤ ਜਿਉਂ ਤਹਾਂ ਸਹਾਈ,
0: ਉੱਥੇ ਪਰਮ ਮਿੱਤਰ ਦੇ ਵਾਂਗੂ ਇਸ ਨਾਮ ਬਾਣੀ ਦੇ ਤੇਰੀ ਬਾਹੁੜੀ ਕਰਨੀ ਹੈ, ਤੇਰੀ ਸਹਾਇਤਾ ਕਰਨੀ ਹੈ।
1: ਸਾਰਭ ਭੂਮ ਸ਼ਰਨ ਜਿਹ ਪਰਨਾ,
0: ਤੇ ਸਾਰਭ ਭੂਮ, ਸਿਆਣੇ ਕਹਿੰਦੇ ਨਾ ਕਿ ਜਿਹੜਾ ਚੱਕਰਵਰਤੀ ਵੱਡਾ ਹੁੰਦਾ ਨਾ ਪਿਆਰਿਓ, ਉਹਦੀ ਸ਼ਰਨ ਪੈ ਜਾਣਾ ਚਾਹੀਦਾ। ਸਿੰਘ ਸਰਨ ਕੱਤ ਜਾਈਐ ਜੋ ਜੰਬਕ ਗ੍ਰਸੈ, ਕਿ ਜਿਹੜਾ ਇੱਕ ਵਾਰੀ ਸ਼ੇਰ ਦੀ ਸ਼ਰਨ ਚੱਲ ਗਿਆ, ਜਿਹਦੇ ਪਿੱਠ ਦੇ ਪਿੱਛੇ ਸ਼ੇਰ ਖੜ ਜਾਵੇ,

ਜੰਮੂ ਵਾਲੀ ਬੋਲਦੇ ਨਾ ਬੁਆ ਬੁਆ ਕਰ

ਸਾਧ ਸੰਗਤ ਜੀ ਦੇ ਮਹਾਰਾਜ ਜੀ ਦਾ ਬਾਣੀ ਸੁਣ ਕਰਕੇ ਗੋਪਾਲ ਪਾਦਾ ਜੀ ਬਹੁਤ ਜ਼ਿਆਦਾ ਆਸ਼ਚਰਜਤਾ ਦੇ ਵਿੱਚ ਆ ਗਏ ਤੇ ਮਨ ਵਿੱਚ ਵਿਚਾਰ ਕਰਦੇ ਕਿ ਭਾਈ ਜਿਸ ਤਰ੍ਹਾਂ ਕਾਰਜਕ੍ਰਮ ਦੇ ਛੁਟਾ ਹੀ ਹੁੰਦਿਆ ਲੇਕਿਨ ਉਸਦੀ ਪਿਆਰੇ ਰੋਸ਼ਨੀ ਜਿਹੜੀ ਹੈ ਉਹਦੇ ਪਿਆਰ ਦੇ ਰੋਸ਼ਨੀ ਨਾਮ ਜਿਹੜੀ ਹੈ ਪਤਾ ਲੱਗ ਜਾਂਦਾ ਕਿ ਦੂਜਾ ਚੰਦਰਮਾ ਹੈ ਅਤੇ ਵੱਧਦਾ ਵੱਧਦਾ ਮੰਨਿਆ ਦਾ ਚੰਦਰਮਾ ਦਾ ਪੁਰਾਤਨ ਤਰਕ ਪ੍ਰਮੋਹ ਜਾਵੇਗਾ ਵਿਚਾਰ ਕਰਦੇ ਕਿ ਜਿਸ ਤਰ੍ਹਾਂ ਮਨ ਵਿੱਚ ਇਹਨਾਂ ਨੇ ਵੇਖ ਲਿਆ ਆਰਜ ਸੁਜਨ ਜੀਵਨ ਹੁੰਦਾ ਪਾਣੀ ਤੋਂ ਬਾਅਦ ਜੀਵਨ ਨਹੀਂ ਹੁੰਦਾ ਸੰਸਾਰ ਕਰਕੇ ਆਪਣਾ ਜੀਵਨ ਦਾ ਨਿਰਵਾਹ ਕਰਦੇ ਹਨ ਇਸ ਕਰਕੇ ਨਾ ਮੇਰੇ ਮਨ ਦੀ ਸ਼ਰਧਾ ਖਤਮ ਹੋ ਗਈ ਮੈਂ ਸ਼ਰਧਾ ਆਤਮ ਹੋ ਗਈ ਲੋਰ ਜੀ ਆਪਾਂ ਕੀ ਕਰਾਂਗੇ ਨਾਲ ਤੇ ਫਿਰ ਇੱਥੇ ਆਪਾਂ ਮਹਾਰੀ ਰਹਿ ਜਾਵਾਂਗੇ ਇੱਥੇ ਆਪਾਂ ਕਰਕੇ ਭਜਨ ਕੀ ਕਰਦੀ ਹੈ ਭਾਈ ਇਹ ਸੰਸਾਰੀ ਮਾਇਆ ਵੀ ਜਿਹੜੀ ਹੈ ਇਹਦੇ ਵੱਲ ਮੈਂ ਜਿਹੜਾ ਧਿਆਨ ਦੇਣਾ ਤੇ ਜ਼ਿਆਦਾ ਧਿਆਨ ਦੇਣਾ ਕਰਦਾ ਤੇ ਮੈਂ ਵਿਚਾਰ ਕਰ ਲਿਆ ਕਿ ਭਾਈ ਉਹ ਵੀ ਬੰਦੇ ਮਰਦੇ ਆ ਭਗਤ ਭਾਈ ਮਰਦੇ ਮੇਰੇ ਮਰਦੇ ਵੀ ਮਰਦੇ ਸ਼ਬਦ ਦਾ ਦੂਜਾ ਮਹਾਰਾਜ ਹੈ ਉਹ ਉਚਾਰਨ ਕਰਨ ਦਾ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਸਿੱਖ ਨਾਮ ਵਸ ਜਾਵੇ ਦਰਬਾਰ ਦੇ ਵਿੱਚ ਉਹਨਾਂ ਦੇ ਮੱਥੇ ਜਸ ਦੇ ਟਿੱਕੇ ਨਿਕਲਦੇ ਹਨ
ਕਰਦੇ ਹਨ। ਆਹ ਜਿਹੜੇ ਇਹ ਸ਼ੁਭ ਕਰਮ ਪਰਮਾਤਮਾ ਦੇ ਸਿਰ ਸ਼ੁਭ ਕਰਮ ਵੀ ਜਿਹੜੇ ਇਹ ਕਰਮ ਜਿਹੜੇ ਹਨ ਵੀ ਜਿਹੜੇ ਇਹ ਕਰਮ ਜਿਹੜੇ ਚੰਗੇ ਭਾਵ ਜਗਤ ਹੁੰਦੇ ਹਨ ਆਪ ਉਹਨਾਂ ਨੂੰ ਇਹ ਪ੍ਰਾਪਤ ਹੁੰਦਾ ਉਹਨਾਂ ਨੂੰ ਇਹਦੇ ਲੋਕ ਜਿਹੜੇ ਹਨ ਬਾਕੀ ਉਹ ਗੱਲਾਂ ਦੇ

0: ਪਰ ਹੀ ਕੰਮ ਸਾਰਦੇ ਹਨ ਦੇ ਨਾਲ ਵੀ ਕਦਾ ਮਤਲਬ ਕਿ ਬਹੁਤ ਸਾਰੇ ਲੋਕ ਜਿਹੜੇ ਨਾ ਪਿਆਰੇ ਉਹ ਸਾਰੇ ਨਾਮੋਂ ਨਾਮ ਕੀ ਬਾਤ ਕਰੋਗੇ ਨਾਮ ਸੇਵਾ ਸਿਮਰਨ ਦੀ ਬਾਤ ਕਰਨਗੇ ਸੇਵਾ ਸਿਮਰਨ ਦੀ ਜਪੋ ਜੀ ਕਰੋ ਜੀ ਉਹ ਜਪੋ ਜੀ ਕਰਨਾ ਚਾਹੀਦੀ ਉਹ ਕਰਨਾ ਚਾਹੀਦਾ ਲੇਕਿਨ ਪਿਆਰੇ ਆਪੋ ਪੁੱਛ ਲਈ ਕਰਦੇ ਹਨ ਆਪੋ ਕਈ ਲੋਕ ਕਰਦੇ ਹਨ ਖਾਸ ਕਰਕੇ ਕਈ ਲੋਕ ਜਿਹੜੇ ਵੱਡੇ ਵੱਡੇ ਲੋਕ ਹੁੰਦੇ ਨਾ ਪਿਆਰੇ ਬੜੇ ਉਹਨਾਂ ਦਾ ਇਸ ਤਰ੍ਹਾਂ ਹੀ ਹੁੰਦਾ ਜੋ ਗੁਰੂ ਮਹਾਰਾਜ
1: ਪ੍ਰਭੂ ਸ਼ਰਨਾਗਤੀ ਕਿਰਪਾ ਨਿਰਦਿਆਲ ਤੇਰੇ ਕਰ ਮਰ ਮਨ ਬਸਤਾ ਮਨ ਨਾਨਕ ਹੋ ਤਨਹਾਲ ਵਾਹਿਗੁਰੂ ਨਾਮ ਜਪਾਜ ਚੜੈ ਸੋਤਰ ਫਲਾਰ ਜੋ ਸ਼ਰਧਾ ਕਰ ਸੇ ਮੰਦੇ ਕਿਰਪਾ ਸੇ ਮੰਦੇ ਕਰ ਕਥਾ ਪ੍ਰਥਮ ਨਿਰਭਉ

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤ ਆਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

うん。

ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਸਭ ਤਿਆਵਹਿ ਸਭ ਤਿਆਵੈ ਤੁਧ ਜੀ ਹਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਰ ਪ੍ਰਭ ਮੋ ਸੋ ਕਹਾ, ਸੋ ਕਹਿ ਹਾਂ ਜਗ ਮਾਹੇ, ਜੋ ਤਹਿ

ਜੀ ਅਰਦਾਸ ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਐ ਘਰ ਨਵਨਿਧ ਆਵੈ ਧਾਇ ਸਭ ਥਾਈ ਹੋਇ ਸਹਾਇ

ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤਰ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਈ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕੇ ਸਾ ਸਵਾਸਾ ਨਾਲ ਨਿਭਾਹੀ

ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਰਹੇ।

ਦਾਨ ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਬਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ

ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪਾਉਂਟਾ ਸਾਹਿਬ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋਂ ਚੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬਿਬਾਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਿਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਚੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਿਸ਼ੇਸ਼ ਕਰਕੇ ਸ਼ੱਕਰ ਪਾਰੇ ਪ੍ਰਸ਼ਾਦ ਦਾ ਭੋਗ ਲੱਗੇਗਾ। ਉਪਰੰਤ ਗੁਰਪੁਰਬ ਦੀ ਸੱਚਖੰਡ ਗਮਨ ਦੀ ਸਾਖੀ ਭਾਈ ਪਰਮਵੀਰ ਸਿੰਘ ਜੀ ਰਾਸਿਆ ਸੰਗਤਾਂ ਨੂੰ ਸ਼ਰਵਣ ਕਰਾਉਣਗੇ, ਗੁਰੂ ਕੇ ਲੰਗਰ ਤੁੱਟ ਵਰਤਣਗੇ। ਸੋ ਸਮੂਹ ਸੰਗਤ

Thank you.

ਪ੍ਰਾਪਤ ਕਰਾ ਦੀਆਂ ਬੋਲੇ।

0: ਇਤਨੀ ਹਾਜ਼ਰੀ ਪ੍ਰਵਾਨ ਕਰਨ ਜੀ, ਗੱਜ ਵੱਜ ਕੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ। ਮਹਾਂਪੁਰਖਾਂ ਦੀ ਮਿੱਠੀ ਅਤੇ ਨਿੱਘੀ ਯਾਦ ਦੇ ਵਿੱਚ ਅਤਿ ਸਤਿਕਾਰਯੋਗ ਸਿੰਘ ਸਾਹਿਬਾਨ ਪੰਥ ਦੀ ਮਹਾਨ ਹਸਤੀ ਜਥੇਦਾਰ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ, ਉਹਨਾਂ ਦੀ ਆਗਿਆ ਅਨੁਸਾਰ ਅਤੇ ਸ਼੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਾਹਿਬ ਵਾਲਿਆਂ ਦੀ ਆਗਿਆ ਅਨੁਸਾਰ ਇਹ ਸਮਾਗਮ ਸਤਸੰਗ ਦੀ ਉਲੀਕੇ ਨੇ। ਸਤਿਗੁਰਾਂ ਨੇ ਤਕਰੀਬਨ 10 ਸਾਲ ਦਾ ਅਰਸਾ ਹੋ ਗਿਆ ਸੀ, ਉਸ ਤੋਂ ਪਿੱਛੋਂ ਇਹ ਸਮਾਗਮ ਸਤਸੰਗ ਦੀ ਉਲੀਕੇ ਗਏ ਨੇ। ਤਖ਼ਤ ਸਾਹਿਬਾਨ ਤੋਂ ਪੰਜ ਪਿਆਰੇ ਸਿੰਘ ਸਾਹਿਬਾਨ ਅਤਿ ਸਤਿਕਾਰਯੋਗ ਮੀਤ ਜਥੇਦਾਰ ਸੰਤ ਬਾਬਾ ਰਾਮ ਸਿੰਘ ਜੀ ਅਤੇ ਹੋਰ ਸਿੰਘ ਸਾਹਿਬਾਨ ਆ ਕਰਕੇ ਸਤਸੰਗ ਜੀ ਸੰਗਤਾਂ ਨੂੰ ਦਰਸ਼ਨ ਬਖਸ਼ਿਸ਼ ਕਰ ਰਹੇ ਨੇ। ਸੋ ਸਾਰੀਆਂ ਸੰਗਤਾਂ ਨੂੰ ਭਾਈ ਬੇਨਤੀ ਹੈ ਵੀ ਜਿੰਨੀ ਸੰਗਤ ਸਤਿਕਾਰਯੋਗ ਬਾਬਾ ਅਜੀਤਪਾਲ ਸਿੰਘ ਜੀ, ਬਾਬਾ ਪਾਲੀ ਜੀ, ਉਹਨਾਂ ਦੇ ਨਾਲ ਬੇਅੰਤ ਸੰਗਤ ਆਈ ਹੈ। ਤਕਰੀਬਨ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸੰਗਤ ਆਈ ਹੈ। ਭਾਈ ਸਾਰੀ ਸੰਗਤ ਨੂੰ ਬੇਨਤੀ ਹੈ, ਰੈਣ ਸਵਾਈ ਕੀਰਤਨ ਮਹਾਂਪੁਰਖਾਂ ਵੱਲੋਂ ਆਗਿਆ ਦੇ ਅਨੁਸਾਰ ਸਾਧ ਸੰਗਤ ਜੀ ਆਪਾਂ ਨੇ ਸਰਵਣ ਕਰਨੇ ਨੇ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣੀਆਂ ਨੇ। ਸੰਤ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਵਾਲੇ, ਉਹਨਾਂ ਦੀ ਰੱਜ ਰੱਜ ਕੇ ਸੇਵਾ ਕੀਤੀ ਬਾਬਾ ਜੀਆਂ ਨੇ ਆਪਣੇ ਪਰਮ ਪਿਆਰੇ ਦੀ ਯਾਦ ਦੇ ਵਿੱਚ। ਅਤੇ ਸਤਿਕਾਰਯੋਗ ਸੰਤ ਬਾਬਾ ਬਲਵੰਤ ਸਿੰਘ ਜੀ ਲੰਗਰਾਂ ਵਾਲੇ ਮਹਾਂਪੁਰਖ ਜਿਨ੍ਹਾਂ ਨੇ ਸੰਤ ਮਹਾਰਾਜ ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀਆਂ ਖੁਸ਼ੀਆਂ ਲੈ ਕਰਕੇ ਬੇਅੰਤ ਭੰਡਾਰੇ ਲੰਗਰਾਂ ਦੇ ਵਿੱਚ ਸਤਸੰਗ ਜੀ ਵਰਤਾਏ, ਉਹਨਾਂ ਦੇ ਅਨੰਨ ਸੇਵਕ ਬਾਬਾ ਸੰਤੋਖ ਸਿੰਘ ਜੀ ਉਹ ਵੀ ਸਤਸੰਗ ਜੀ ਆਏ ਨੇ। ਇਹ ਉੱਦਮ ਉਪਰਾਲੇ ਸਤਿਗੁਰਾਂ ਨੇ ਆਪ ਹੀ ਕਰਵਾਏ ਨੇ। ਸੋ ਸਾਰੀ ਸੰਗਤ ਨੂੰ ਭਾਈ ਬੇਨਤੀ ਹੈ ਕਿ ਸਤਿਕਾਰਯੋਗ ਜਥੇਦਾਰ ਸਾਹਿਬਾਨ ਆਪਣੇ ਦਰਮਿਆਨ ਕੁਝ ਸਮੇਂ ਦੇ ਵਿੱਚ ਸਤਸੰਗ ਜੀ ਪਹੁੰਚ ਰਹੇ ਨੇ। ਅਤੇ ਭਾਈ ਜੋਰਾਵਰ ਸਿੰਘ ਜਿਨ੍ਹਾਂ ਨੂੰ ਛੋਟੀ ਉਮਰ ਤੋਂ ਬਾਬਾ ਬਲਵਿੰਦਰ ਸਿੰਘ ਜੀ ਨੇ ਥਾਪੜਾ ਦਿੱਤਾ ਉੱਚ ਕੋਟੀ, ਜਿਸ ਤਰ੍ਹਾਂ ਨਨਕਾਣਾ ਸਾਹਿਬ 550 ਸਾਲੇ 'ਤੇ ਅਤੇ ਉੱਥੇ 3 ਦਿਨਾਂ ਦੇ 1.5-1.5 ਘੰਟੇ ਦਾ ਸਮਾਗਮ ਉੱਥੇ ਹੁੰਦਾ ਸੀ, ਉਹਦੇ ਵਿੱਚ ਹਾਜ਼ਰੀਆਂ ਭਰੀਆਂ। ਅਤੇ ਇੱਥੇ ਸਤਿਗੁਰਾਂ ਨੇ ਮਿਹਰ ਕੀਤੀ, ਬਖਸ਼ਿਸ਼ ਕੀਤੀ ਅਤੇ ਅੱਜ ਦੀ ਹਾਜ਼ਰੀ ਸਭ ਤੋਂ ਪਹਿਲੀ ਹਾਜ਼ਰੀ ਉਹਨਾਂ ਦੀ ਹੋਵੇਗੀ। ਫਿਰ ਸਤਿਕਾਰਯੋਗ ਬਾਬਾ ਰਣਜੋਤ ਸਿੰਘ ਜੀ ਰਾੜਾ ਸਾਹਿਬ ਵਾਲੇ ਅਤੇ ਹੋਰ ਮਹਾਂਪੁਰਖ ਮਛਲੀ ਵਾਲੇ ਭਾਈ ਰਵਿੰਦਰ ਸਿੰਘ ਜੀ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ। ਅਤੇ ਨਾਲ ਨਾਲ ਸਤਸੰਗ ਜੀ ਵਿਚਾਰ ਅਤੇ ਗੁਰਬਾਣੀ ਦੇ ਨਾਮ ਦੀਆਂ ਸ਼ੈਵਰਾਂ ਸਤਸੰਗ ਜੀ ਲੱਗਣੀਆਂ ਨੇ। ਸੋ ਸਾਰੀ ਸੰਗਤ ਨੂੰ ਭਾਈ ਬੇਨਤੀ ਹੈ ਵੀ ਇਸੇ ਤਰ੍ਹਾਂ ਸਾਰੀ ਸੰਗਤ ਨੇ ਬੈਠਣਾ ਹੈ। ਸੋ ਭਾਈ ਜੋਰਾਵਰ ਸਿੰਘ ਜੀ ਕੀਰਤਨ ਦੀ ਪ੍ਰਾਰੰਭਤਾ ਕਰ ਰਹੇ ਨੇ। ਮਹਾਂਪੁਰਖ ਆ ਕਰਕੇ ਸਤਸੰਗ ਜੀ ਸੰਗਤਾਂ ਨੂੰ ਦਰਸ਼ਨ ਦੇਣਗੇ ਅਤੇ ਨਾਲ ਹੀ ਫਿਰ ਮਹਾਂਪੁਰਖਾਂ ਦਾ ਸਤਿਕਾਰ, ਸਿੰਘ ਸਾਹਿਬਾਨਾਂ ਦਾ ਸਤਿਕਾਰ ਕੀਤਾ ਜਾਵੇਗਾ ਜੀ। ਸੋ ਆਓ, ਕੀਰਤਨ ਦੀ ਪ੍ਰਾਰੰਭਤਾ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਤੋਂ ਪਹਿਲਾਂ ਜੋ ਕੀਰਤਨ ਦੀ ਸੇਵਾ ਨਿਭਾ ਰਹੇ ਸਨ ਭਾਈ ਗਗਨਦੀਪ ਸਿੰਘ ਜੀ ਹਜੂਰੀ ਰਾਗੀ ਤਖ਼ਤ ਸਾਹਿਬ ਤੋਂ ਸਤਸੰਗਤ ਜੀ, ਉਹਨਾਂ ਨੇ ਮਨ ਦੇ ਵਿੱਚ ਖਿਆਲ ਹੁੰਦਾ ਸਾਡੇ ਨਾਲ ਜਿਹੜੇ ਸਤਸੰਗਤ ਜੀ ਜਥੇ ਆਏ ਨੇ ਉਹਨਾਂ ਨੇ ਭਾਵੇਂ ਧਾਰਨਾ ਦੇ ਵਿੱਚ ਟੇਕਾਂ ਦੇ ਵਿੱਚ ਕੀਰਤਨ ਕਰਨਾ, ਫਿਰ ਵੀ ਸਤਸੰਗਤ ਜੀ ਰਾਗਾਂ ਦੇ ਵਿੱਚ ਰਾਗਾਂ ਦੇ ਆਧਾਰ 'ਤੇ ਜਥੇ ਨੂੰ ਬੇਨਤੀ ਕੀਤੀ ਸੀ, ਉਹਨਾਂ ਨੇ ਪ੍ਰਾਰੰਭਤਾ ਕੀਤੀ ਆ। ਸੋ ਹੁਣ ਸਤਸੰਗਤ ਜੀ ਕੀਰਤਨ ਦੀ ਪ੍ਰਾਰੰਭਤਾ ਹੈ। ਸਾਰੀਆਂ ਸੰਗਤਾਂ ਬੜੇ ਅਦਬ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਾਰੀ ਸੰਗਤ ਅੱਖਾਂ ਬੰਦ ਕਰਕੇ ਚੌਂਕੜੇ ਲਾ ਕੇ ਇੱਕ ਵਾਰ ਸਮਾਧੀ ਵਿੱਚ ਬਹਿ ਜਾਓ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
0: ਕੋਈ ਵੀ ਰਸਨਾ ਬਾਜੀ ਨਾ।

0: ਪਰਮ ਸਤਿਕਾਰਯੋਗ ਸਾਧ ਸੰਤ ਜੀ ਜਿੰਨੀਆਂ ਵੀ ਗੁਰਸਿੱਖ ਸੰਗਤਾਂ ਜੁਗੋ ਜੁਗ ਅਟਲ ਚਬਰ ਛਤਰ ਤਖਤਾਂ ਦੇ ਮਾਲਕ ਗੁਰਤਾ ਗੱਦੀ ਦੇ ਬਿਰਾਜਮਾਨ ਦਸਾਂ ਪਾਤਸ਼ਾਹੀਆਂ ਦੀ ਜਾਗਤੀ ਜੋਤ ਬਾਣੀ ਕੇ ਬੋਹਿਤ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠ ਕੇ ਹਾਜ਼ਰੀਆਂ ਲਵਾ ਰਹੇ ਸਾਰੇ ਹੀ ਸਤਿਗੁਰਾਂ ਨੂੰ ਸੀਸ ਝੁਕਾ ਕੇ ਸ਼ਰਧਾ ਤੇ ਭਾਵਨਾ ਦੇ ਨਾਲ ਹਾਜ਼ਰੀ ਲਵਾਈਏ। ਸਾਰੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਵੱਲੋਂ ਬਖਸ਼ਿਸ਼ ਫਤਿਹ ਦੁਹਰਾਈਏ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਸੰਗਤ ਜੀ, ਜੋ ਆਪ ਜੀ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਕੇ ਖੁਸ਼ੀਆਂ ਲੈਣ ਵਾਸਤੇ ਸਤਸੰਗਤ ਜੀ ਆਪਾਂ ਸਾਰੇ ਹੀ ਰੈਣ ਸਬਾਈ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ, ਇਕੱਤਰ ਹੋਏ ਹਾਂ। ਮਹਾਂਪੁਰਖਾਂ ਦੀ ਮਿੱਠੀ ਅਤੇ ਨਿੱਘੀ ਯਾਦ ਦੇ ਵਿੱਚ ਜੋ ਕਿ ਸੰਪਰਦਾਇ ਭਾਈ ਦਇਆ ਸਿੰਘ ਜੀ ਮੁਖੀ ਪੰਜ ਪਿਆਰੇ ਉਹਨਾਂ ਦੀ ਯਾਦ ਦੇ ਵਿੱਚ ਦੋ ਦਿਨ ਪਹਿਲਾਂ ਸਮਾਗਮ ਹੋਇਆ। ਉਸੇ ਮਹਾਂਪੁਰਖਾਂ ਦੇ ਜੋ ਪ੍ਰਣਾਲੀ ਸੰਪਰਦਾਇ ਮਹਾਂਪੁਰਖਾਂ ਦੀ ਮਿੱਠੀ ਅਤੇ ਨਿੱਘੀ ਯਾਦ ਦੇ ਵਿੱਚ ਸੰਤ ਮਹਾਰਾਜ ਰਾੜਾ ਸਾਹਿਬ ਵਾਲਿਆਂ ਤੋਂ ਵਰੋਸਾਏ ਸੰਤ ਬਾਬਾ ਬਲਵੰਤ ਸਿੰਘ ਜੀ ਲੰਗਰਾਂ ਵਾਲੇ ਉਹਨਾਂ ਦੀ ਯਾਦ ਅੰਦਰ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਵਾਲੇ ਉਹਨਾਂ ਦੀ ਯਾਦ ਦੇ ਵਿੱਚ ਇਹ ਉੱਦਮ ਉਪਰਾਲੇ ਸਤਸੰਗ ਜੀ ਹੋਏ ਨੇ। ਸੋ ਮਹਾਂਪੁਰਖਾਂ ਵੱਲੋਂ ਸਿੰਘ ਸਾਹਿਬਾਨ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਉਹਨਾਂ ਨੇ ਆਸ਼ੀਰਵਾਦ ਬਖਸ਼ਿਸ਼ ਕੀਤਾ, ਆਗਿਆ ਦਿੱਤੀ ਅਤੇ ਨਾਲ ਹੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਲੰਗਰਾਂ ਵਾਲੇ ਮਹਾਂਪੁਰਖ ਉਹਨਾਂ ਤੋਂ ਵੀ ਆਗਿਆ ਲੈ ਕਰਕੇ ਇਹ ਕਾਰਜ ਪ੍ਰਾਰੰਭ ਕੀਤੇ। ਵੱਡੀ ਤਾਦਾਦ ਦੇ ਵਿੱਚ ਨਾਲ ਸੰਗਤ ਵੀ ਆਈ ਹੈ। ਜੋ ਇਹ ਕਾਰਜ ਨੇ ਸਾਧ ਸੰਗਤ ਇਹ ਸਮਾਗਮ ਨੇ ਦਸਾਂ ਸਾਲਾਂ ਪਿੱਛੋਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਨੇ। ਇਹ ਤਰਸ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਪਿਆਰਿਆਂ ਤੋਂ ਮਹਾਂਪੁਰਖਾਂ ਤੋਂ ਸਤਸੰਗਤ ਜੀ ਪ੍ਰੇਰਣਾ ਦੇ ਕਰਕੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ। ਸੋ ਜਥੇਦਾਰ ਸਾਹਿਬਾਨ ਜੀ ਦਾ ਸਤਸੰਗਤ ਜੀ ਬੜਾ ਕੀਮਤੀ ਸਮਾਂ ਹੁੰਦਾ ਹੈ। ਇੱਕ ਇੱਕ ਮਿੰਟ, ਇੱਕ ਇੱਕ ਸੈਕਿੰਡ ਉਹਨਾਂ ਦਾ ਗੁਰੂ ਦੇ ਲੇਖੇ ਗੁਰੂ ਦੀ ਯਾਦ ਦੇ ਵਿੱਚ ਸਤਸੰਗਤ ਜੀ ਹੁੰਦਾ ਹੈ। ਸੋ ਭਾਈ ਜ਼ੋਰਾਵਰ ਸਿੰਘ ਜੀ ਬਾਅਦ ਦੇ ਵਿੱਚ ਫਿਰ ਜਿੱਥੋਂ ਵਿਚਾਰ ਸ਼ੁਰੂ ਕਰਨੀ ਹੈ, ਲੰਬੀਆਂ ਵਿਚਾਰਾਂ ਨੇ। ਸੋ ਬੇਨਤੀ ਕਰਾਂਗੇ ਸਿੰਘ ਸਾਹਿਬਾਨ ਪੰਥ ਦੀ ਮਹਾਨ ਹਸਤੀ ਸੰਤ ਬਾਬਾ ਕੁਲਵੰਤ ਸਿੰਘ ਜੀ ਉਹਨਾਂ ਨੂੰ ਜੋ ਸਨਮਾਨ ਸਾਡੇ ਬਾਬਾ ਅਜੀਤਪਾਲ ਸਿੰਘ ਜੀ, ਪਾਲੀ ਬਾਬਾ ਜੀ, ਬਾਬਾ ਸੰਤੋਖ ਸਿੰਘ ਜੀ ਲੁਧਿਆਣੇ ਵਾਲੇ ਮਹਾਂਪੁਰਖਾਂ ਦੇ ਸੇਵਕ ਬਾਬਾ ਰਣਜੋਧ ਸਿੰਘ ਜੀ ਅਤੇ ਨਾਲ ਹੋਰ ਉਦਾਸੀ ਮਹਾਂਪੁਰਖ ਸਾਧ ਸੰਗਤ ਜੀ ਆਏ ਨੇ, ਬਾਬਾ ਸੁਖਬੀਰ ਦਾਸ ਜੀ ਰੁਮਾਣਾ ਵਾਲੇ, ਸਾਰੇ ਮਹਾਂਪੁਰਖ ਨਾਲ ਮਿਲ ਕੇ ਸਾਧ ਸੰਗਤ ਜੀ ਮਹਾਂਪੁਰਖਾਂ ਦਾ ਪਹਿਲਾਂ ਸਤਿਕਾਰ, ਫਿਰ ਪੰਜ ਪਿਆਰੇ ਸਾਹਿਬਾਨਾਂ ਦਾ ਸਤਿਕਾਰ ਸਾਧ ਸੰਗਤ ਜੀ ਕਰਨਾ ਹੈ। ਸੋ ਸਾਰੀ ਸੰਗਤ ਰੂਪੀ ਮਹਾਂਪੁਰਖਾਂ ਨੂੰ ਅਰਜ ਕਰੀਏ ਕਿ ਸਨਮਾਨ ਮਹਾਂਪੁਰਖਾਂ ਨੂੰ ਸਤਸੰਗ ਜੀ ਜਥੇਦਾਰ ਸਾਹਿਬਾਨ ਜੀ ਨੂੰ ਦਿੱਤਾ ਜਾਵੇ ਜੀ। ਸਾਰੀ ਸੰਗਤ ਰਲ ਮਿਲ ਕੇ ਮਹਾਂਪੁਰਖਾਂ ਨੂੰ ਸਤਿਕਾਰ ਦੇਈਏ ਜੀ।

ਬਾਈ ਵੱਡੀ ਹੋ ਗਈ ਪਈ ਵਿੱਚ ਉਹ ਬਾਬਾ ਜੀ ਵੱਡੀ ਲੈ ਕੇ ਜਾਣੀ ਆ ਵੱਡੀ ਜਿਹੜੀ ਹਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਮਹਾਂਪੁਰਖ ਅਤੇ ਮਹਾਂਪੁਰਖਾਂ ਦੇ ਨਾਲ ਆਏ ਹੋਏ ਸੇਵਾਦਾਰ ਸਿੰਘ, ਉਹਨਾਂ ਨੂੰ ਬੇਨਤੀ ਹੈ, ਹੁਣ ਤਖ਼ਤ ਸਾਹਿਬ ਜੀ ਦੇ ਮਾਨਯੋਗ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਅਤੇ ਸਮੂਹ ਪੰਜ ਪਿਆਰੇ ਸਿੰਘ ਸਾਹਿਬਾਨਾਂ ਵੱਲੋਂ ਆਏ ਹੋਏ ਮਹਾਂਪੁਰਖਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਬੇਨਤੀ ਹੈ ਸਾਰਿਆਂ ਨੇ ਪਹੁੰਚ ਕੇ ਸਿਰੇ ਪਾਉ ਦੀ ਬਖਸ਼ਿਸ਼ ਪ੍ਰਾਪਤ ਕਰਨੀ ਹੈ ਜੀ। ਬੋਲੇ ਸੋਨਿਹਾਰ।

0: ਸੋ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਗਤਾਂ ਦੇ ਵਿੱਚ ਆ ਕੇ ਦਰਸ਼ਨ ਦਿੱਤੇ। ਸੋ ਰਹੋ ਵਿਚਾਰ ਭਾਗ ਸਮੰਨੜੇ ਨੇ ਸਮੁੱਚੀਆਂ ਸੰਗਤਾਂ ਦੇ ਜਿਨ੍ਹਾਂ ਤੇ ਸਤਿਗੁਰੂ ਮਹਾਰਾਜ ਜੀ ਨੇ ਬੜੀ ਅਪਰੰਪਾਰ ਕਿਰਪਾ ਰਹਿਮਤ ਕੀਤੀ ਹੈ। ਜੋ ਅੱਜ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨੰਦੇੜ ਵਿਖੇ ਰਾਤਰੀ ਦੇ ਦੀਵਾਨਾਂ ਦੇ ਵਿੱਚ ਰਹਿਣ ਸਬਾਈ ਕੀਰਤਨ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਜੁੜ ਬੈਠੀਆਂ ਨੇ ਹਾਜ਼ਰੀਆਂ ਭਰ ਰਹੀਆਂ ਨੇ ਬੜੇ ਹੀ ਵੱਡੇ ਭਾਗਾਂ ਵਾਲੇ ਹੋ। ਪੂਰਬ ਕਰਮ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਇਹ ਪਿਛਲੇ ਜਨਮਾਂ ਦਾ ਕੋਈ ਪੂਰਬਲਾ ਕਰਮ ਜਾਗਦਾ ਹੈ ਫਿਰ ਸਤ ਸੰਗਤ ਦੇ ਵਿੱਚ ਆਇਆ ਜਾਂਦਾ। ਸਾਧ ਸੰਗਤ ਜੀ ਸਤ ਸੰਗਤ ਦਾ ਮਹਾਤਮ ਬਹੁਤ ਵੱਡਾ ਹੈ। ਸਤ ਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀ। ਹੁਣ ਜੇ ਸਾਧ ਸੰਗਤ ਜੀ ਆਪਾਂ ਇੱਥੇ ਚੱਲ ਕੇ ਆਏ ਹਾਂ ਤਾਂ ਇੱਕ ਬਚਨ ਸਤਿਗੁਰੂ ਮਹਾਰਾਜ ਜੀਆਂ ਦੀ ਬਾਣੀ ਦਾ ਗੁਰਬਾਣੀ ਦਾ ਆਪਾਂ ਜ਼ਰੂਰ ਪੱਲੇ ਬੰਨੀਏ ਹਿਰਦੇ ਦੇ ਵਿੱਚ ਵਸਾਈਏ ਤਾਂ ਫਾਇਦਾ ਹੁੰਦਾ ਸੰਗਤ ਦੇ ਵਿੱਚ ਆਉਣ ਦਾ ਬਹਿਣ ਦਾ ਸੁਣਨ ਦਾ। ਕਈ ਸਾਧ ਸੰਗਤ ਜੀ ਆਉਂਦੇ ਨੇ ਬਾਹਰ ਹੀ ਤੁਰੇ ਫਿਰਦੇ ਨੇ ਜੇ ਆ ਜਾਣ ਫਿਰ ਬਹਿੰਦੇ ਨਹੀਂ ਜੇ ਬਹਿ ਜਾਣ ਫਿਰ ਸੁਣਦੇ ਨਹੀਂ ਜੇ ਸੁਣ ਵੀ ਲੈਣ ਫਿਰ ਮੰਨਦੇ ਨਹੀਂ ਫਰਕ ਕੋਈ ਨਹੀਂ ਪੈਂਦਾ। ਇਸੇ ਕਰਕੇ ਸੰਗਤ ਦੇ ਵਿੱਚ ਆਈਏ ਇੱਕ ਬਚਨ ਸਤਿਗੁਰੂ ਮਹਾਰਾਜ ਜੀਆਂ ਦੀ ਬਾਣੀ ਦਾ ਆਪਣੇ ਹਿਰਦੇ ਦੇ ਅੰਦਰ ਵਸਾਈਏ ਸੁਣਿਆ ਅੱਠ ਸੱਠ ਕਾ ਇਸ਼ਨਾਨ ਜਿਹੜਾ ਸਾਧ ਸੰਗਤ ਜੀ ਬੰਦਾ ਟਿਕ ਕੇ ਸਤਿਗੁਰੂ ਮਹਾਰਾਜ ਜੀਆਂ ਨੂੰ ਸੁਣ ਲੈਂਦਾ ਉਹਦਾ 68 ਤੀਰਥਾਂ ਦਾ ਇਸ਼ਨਾਨ ਉੱਥੇ ਹੀ ਹੋ ਰਿਹਾ ਹੁੰਦਾ। ਗੱਜ ਕੇ ਆਖੋ ਸਤਨਾਮ
1: ਸ੍ਰੀ ਵਾਹਿਗੁਰੂ ਜੀ।
0: 68 ਤੀਰਥਾਂ ਦਾ ਇਸ਼ਨਾਨ ਜਾ ਕੇ ਕਰਨ ਦੀ ਲੋੜ ਨਹੀਂ ਆਪਣੇ ਆਪ ਹੀ ਹੋ ਰਿਹਾ। ਸੁਣਿਓ ਧਿਆਨ ਦੇ ਨਾਲ ਜਿਹੜੇ ਬੰਦੇ ਨੇ ਟਿਕ ਕੇ ਸਤਿਗੁਰੂ ਮਹਾਰਾਜ ਜੀਆਂ ਨੂੰ ਸੁਣ ਲਿਆ ਉਹ ਬਦਲ ਗਿਆ। ਤੀਰਥਾਂ ਤੇ ਜਾ ਕੇ ਇਸ਼ਨਾਨ ਕਰੀਏ ਪਰ ਸਾਧ ਸੰਗਤ ਜੀ ਅਸਲੀ ਮੈਲ ਤੇ ਮਨ ਦੇ ਵਿੱਚ ਹੁੰਦੀ ਹੈ। ਕਾਲਾ ਤੇ ਮਨ ਹੁੰਦਾ ਕਠੋਰ ਤਾਂ ਮਨ ਹੁੰਦਾ ਬਾਹਰੀ ਤੋਂ ਚਲੋ ਆਪਾਂ ਸਾਰੇ ਨਹਾਉਂਦੇ ਹੀ ਆ ਨਹਾਉਣਾ ਹੀ ਹੁੰਦਾ ਪਰ ਅਸਲੀ ਇਸ਼ਨਾਨ ਮਨ ਦਾ ਕਰਾਉਣਾ ਹੁੰਦਾ। ਜੇ ਮਨ ਦੇ ਅੰਦਰ ਹੀ ਮੈਲ ਹੈ ਆਪਣੇ ਦੇਹੀ ਧੋਣ ਦੇ ਨਾਲ ਆਪਾਂ ਕੀ ਕਰਾਂਗੇ। ਜਲ ਕੇ ਮੱਜਣ ਜੇ ਗਤ ਹੋਵੇ ਨਿਤ ਨਿਤ ਮੇਂਢਕ ਨਾਵੇ ਕਹਿੰਦੇ ਡੱਡੂ ਤੇ ਰਹਿੰਦਾ ਹੀ ਪਾਣੀ ਚ ਇਸ਼ਨਾਨ ਕਰਨਾ ਵੀ ਕੋਈ ਮਾੜਾ ਨਹੀਂ। ਹੁਣ ਵੇਖੋ ਆਪਾਂ ਇੱਥੇ ਆਏ ਹਾਂ ਇੰਨੀ ਦੂਰੋਂ ਯਾਤਰਾ ਕਰਕੇ ਜਾਂ ਆਪਾਂ ਹੋਰ ਪਾਸੇ ਜਾਈਏ ਤੀਰਥਾਂ ਤੇ ਹਰਿਮੰਦਰ ਸਾਹਿਬ ਜਾਈਏ ਜਾ ਕੇ ਆਪਾਂ ਇਸ਼ਨਾਨ ਕਰਾਂਗੇ ਸਰੋਵਰ ਦੇ ਵਿੱਚ ਕਿਉਂਕਿ ਦੁਨੀਆਂ ਦੇ ਲੋਕਾਂ ਨੂੰ ਦੱਸਾਂਗੇ ਕਿ ਦੁਨੀਆਂ ਦੇ ਲੋਕੋ ਸਾਡੇ ਅੰਦਰ ਕੋਈ ਛੂਤ ਛਾਤ ਨਹੀਂ ਸਾਡੇ ਅੰਦਰ ਕੋਈ ਭੇਦ ਭਾਵ ਨਹੀਂ ਅਸੀਂ ਇੱਕੋ ਸਰੋਵਰ ਦੇ ਵਿੱਚ ਇਸ਼ਨਾਨ ਕਰ ਲੈਂਦੇ ਹਾਂ ਇੱਕੋ ਪੰਗਤ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਲੈਂਦੇ ਹਾਂ। ਮਨ ਦਾ ਇਸ਼ਨਾਨ ਕਰਨ ਤੋਂ ਪਹਿਲਾਂ ਬੰਦਾ ਸੁਚੇਤ ਚਾਹੀਦਾ ਜਦੋਂ ਆਪਾਂ ਇਸ਼ਨਾਨ ਕਰਾਂਗੇ ਸੁਸਤੀ ਲਏਗੀ। ਜਿਹੜਾ ਬੰਦਾ ਟਿਕ ਕੇ ਸਤਿਗੁਰੂ ਮਹਾਰਾਜ ਜੀ ਨੂੰ ਸੁਣ ਲੈਂਦਾ ਉਹਦਾ ਮਨ ਤੇ ਉੱਥੇ ਐਨ ਸਾਫ ਚਿੱਟਾ ਹੋ ਜਾਂਦਾ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ ਜੀ।
0: ਭਗਤ ਕਬੀਰ ਸਾਹਿਬ

ਭਾਵੇਂ ਆਪਾਂ ਜਿੱਥੇ ਮਰਜ਼ੀ ਜਾ ਕੇ ਨਹਾ ਲਈਏ, ਜੇ ਮਨ ਦੇ ਅੰਦਰ ਹੀ ਮੈਲ ਹੈ, ਆਪਣੀ ਦੇਹੀ ਧੋਣ ਨੂੰ ਆਪਾਂ ਕੀ ਕਰਾਂਗੇ? ਜੇ ਸਾਧ ਸੰਗਤ ਜੀ ਜਿਹੜਾ ਬੰਦਾ ਟਿਕ ਕੇ ਮਹਾਰਾਜ ਜੀ ਨੂੰ ਸੁਣ ਲਵੇ, ਉਹਦਾ ਮਨ ਦਾ ਇਸ਼ਨਾਨ ਉੱਥੇ ਹੀ ਹੋ ਜਾਂਦਾ। ਇਸੇ ਕਰਕੇ ਸੰਗਤ ਦੇ ਵਿੱਚ ਆਈਏ, ਬੈਠੀਏ, ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦਾ ਗੁਰਬਾਣੀ ਨੂੰ ਆਪਣੇ ਹਿਰਦੇ ਅੰਦਰ ਵਸਾਈਏ। ਸਾਧ ਸੰਗਤ ਜੀ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲਣਾ। ਮਹਾਰਾਜ ਜੀ ਕਹਿੰਦੇ ਨੇ ਤੀਰਥਾਂ ਤੇ ਜਾਈਏ। ਤੀਰਥਾਂ ਤੇ ਜਾਣ ਦੇ ਨਾਲ ਕੀ ਹੋਏਗਾ? ਕਈ ਜਾਂਦੇ ਨੇ ਕਿ ਜੀ ਅਸੀਂ ਤੀਰਥਾਂ ਤੇ ਜਾਂਦੇ ਹਾਂ, ਕਹਿੰਦੇ ਜੀ ਲੋਕ ਦਿਖਾਵੇ ਦਾ ਤਪ ਕਰੀਏ, ਲੋਕਾਂ ਨੂੰ ਦਿਖਾਉਣ ਵਾਸਤੇ ਜਾਪ ਕਰੀਏ ਕਿ ਜੀ ਅਸੀਂ ਬੜਾ ਪਾਠ ਕਰਦੇ ਹਾਂ, ਲੋਕਾਂ ਦੇ ਵਿੱਚ ਨਾਮ ਬਣਾਉਣ ਲਈ ਜੇ ਦਾਨ ਕਰੀਏ। ਮਹਾਰਾਜ ਜੀ ਕਹਿੰਦੇ ਕੀ ਹੋਏਗਾ? ਜੇ ਕੋ ਪਾਵੈ ਤਿਲ ਕਾ ਮਾਨ। ਮਹਾਰਾਜ ਕਹਿੰਦੇ ਤਿਲ ਜਿੰਨਾ ਮਾਨ ਹੀ ਮਿਲੇਗਾ ਕਿ ਬੰਦਾ ਬੜਾ ਤੀਰਥਾਂ ਤੇ ਜਾਂਦਾ ਹੈ ਜੀ, ਬੜਾ ਦਾਨੀ ਹੈ, ਬੜਾ ਤਪ, ਬੜਾ ਜਪ ਤਪ ਕਰਦਾ ਹੈ, ਕਿ ਤਿਲ ਜਿੰਨਾ ਮਾਨ ਹੀ ਮਿਲੇਗਾ।

ਰੋਜ ਅਰਦਾਸਾਂ ਬੇਨਤੀਆਂ ਕਰਦਾ ਕਿ ਸੱਚੇ ਪਾਤਸ਼ਾਹ ਜੀ ਕਦੇ ਸਾਡੇ ਘਰ ਆ ਕੇ ਦਰਸ਼ਨ ਦਿਓ। ਫਿਰ ਸਾਧ ਸੰਤ ਜੀ ਇੱਕ ਦਿਨ ਸਤਿਗੁਰੂ ਮਹਾਰਾਜ ਜੀ ਸ਼ਸਤਰ ਬਸਤਰ ਸਜਾ ਕੇ ਸੈਰ ਦੇ ਬਹਾਨੇ ਨਿਕਲੇ ਸਤਿਗੁਰੂ ਮਹਾਰਾਜ ਜੀ ਭਾਈ ਸਹਿਦੇ ਨੂੰ ਦਰਸ਼ਨ ਦੇਣ। ਜਦੋਂ ਮਹਾਰਾਜ ਜੀ ਆਏ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਤਾਂ ਸਾਰੇ ਹੀ ਮਲਾਹ ਅੱਗੇ ਅੱਗੇ ਹੋ ਗਏ ਮਹਾਰਾਜ ਜੀ। ਸੱਚੇ ਪਾਤਸ਼ਾਹ ਜੀ ਸਾਡੀ ਬੇੜੀ ਚ ਆਓ ਮਹਾਰਾਜ, ਸਾਡੀ ਬੇੜੀ ਚ ਚਰਨ ਪਾਓ, ਸਾਡਾ ਬੇੜਾ ਵੱਡਾ ਹੈ, ਸਾਰੇ ਸਿੰਘ ਆ ਜਾਣਗੇ। ਪਰ ਮਹਾਰਾਜ ਤਾਂ ਉਧਰ ਨੂੰ ਤੁਰੇ ਜਾਂਦੇ ਨੇ ਜਿੱਧਰ ਸਹਿਤਾ ਉਡੀਕਦੇ। ਜਾ ਕੇ ਭਾਈ ਸਹਿਦੇ ਦੀ ਬੇੜੀ ਕੋਲ ਖੜੇ ਹੋ ਗਏ। ਮਹਾਰਾਜ ਪੁੱਛਦੇ ਨੇ ਇਹ ਬੇੜੀ ਦਾ ਮਾਲਕ ਕੌਣ ਹੈ, ਸਦੋ ਕਿਹੜਾ ਮਾਲਕ ਹੈ ਇਹਦਾ। ਤਾਂ ਭਾਈ ਸਹਿਦਾ ਉੱਥੇ ਨੇੜੇ ਹੀ ਇੱਕ ਛਪਰੀ ਬਣਾ ਕੇ ਰਹਿ ਰਿਹਾ ਸੀ। ਸਿੰਘ ਕਹਿੰਦੇ ਮਹਾਰਾਜ ਉਹਦੇ ਅੰਦਰ ਹੈ, ਸੱਦ ਕੇ ਲਿਆਉਂਦੇ ਹਾਂ। ਮਹਾਰਾਜ ਕਹਿੰਦੇ ਨਹੀਂ, ਆਵਾਜ਼ ਮੈਂ ਆਪੇ ਮਾਰਾਂਗਾ, ਮੈਂ ਆਪੇ ਸੱਦਾਂਗਾ ਜਾ ਕੇ। ਚਲੇ ਗਏ ਮਹਾਰਾਜ। ਭਾਈ ਸਹਿਦੇ ਦੇ ਬੂਹੇ ਦੇ ਅੱਗੇ ਜਾ ਕੇ ਖੜੇ ਹੋ ਗਏ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਸਹਿਦਿਆ ਬੂਹਾ ਖੋਲ। ਇੰਨੇ ਪਿਆਰ ਦੇ ਨਾਲ ਆਖਿਆ। ਸਹਿਦਾ ਆਇਆ ਬਾਹਰ ਨਿਕਲਿਆ, ਕਹਿੰਦਾ ਸੱਚੇ ਪਾਤਸ਼ਾਹ ਜੀ ਤੁਸੀਂ ਹੋ। ਮਹਾਰਾਜ ਕਹਿੰਦੇ ਤੂੰ ਪਛਾਣਿਆ ਕਿਵੇਂ? ਕਹਿੰਦਾ ਸੱਚੇ ਪਾਤਸ਼ਾਹ ਜੀ ਇੰਨੇ ਪਿਆਰ ਦੇ ਨਾਲ ਅੱਜ ਤੱਕ ਕਿਸੇ ਨੇ ਸੱਦਿਆ ਹੀ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ।

ਸੈਦਾ ਨਿਕਲਿਆ ਬਾਹਰ, ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ। ਮਹਾਰਾਜ ਕਹਿੰਦੇ ਸੈਦਿਆ ਲਿਆ ਫਿਰ ਘੁਮਾ ਕੇ ਸਾਨੂੰ, ਤਾਂ ਸਾਰੇ ਸਿੰਘ ਸਤਿਗੁਰੂ ਮਹਾਰਾਜ ਜੀਆਂ ਦਾ ਬਚਨ ਮੰਨਦੇ ਬੇੜੀ ਦੇ ਵਿੱਚ ਪਹੁੰਚੇ। ਤੇ ਭਾਈ ਸੈਦਾ ਇਧਰੋਂ ਬੇੜੀ ਦਾ ਚੱਪੂ ਮਾਰ ਰਿਹਾ ਤੇ ਨਾਲ ਨਾਲ ਸਤਿਗੁਰੂ ਮਹਾਰਾਜ ਜੀਆਂ ਨੂੰ ਤੱਕੀ ਜਾ ਰਿਹਾ। ਬਾਹਾਂ ਭਾਵੇਂ ਥੱਕ ਗਈਆਂ ਪਰ ਉਹਦੀਆਂ ਅੱਖਾਂ ਨਹੀਂ ਰੱਜ ਰਹੀਆਂ, ਸਤਿਗੁਰੂ ਮਹਾਰਾਜ ਜੀਆਂ ਨੂੰ ਟਿਕ ਟਿਕਾ ਕੇ ਇੱਕੋ ਨਿਗਾਹ ਦੇ ਨਾਲ ਤੱਕੀ ਜਾ ਰਿਹਾ। ਜਦੋਂ ਬੇੜੀ ਕਿਨਾਰੇ ਤੇ ਆਈ ਫੇਰ ਦੂਜੇ ਪਾਸੇ ਨੂੰ ਘੁਮਾ ਲੈਂਦਾ, ਜਦੋਂ ਇੱਧਰ ਕਿਨਾਰੇ ਤੇ ਆਉਂਦੀ ਹੈ ਫੇਰ ਵਾਪਸ ਘੁਮਾ ਲੈਂਦਾ। ਸਤਿਗੁਰੂ ਮਹਾਰਾਜ ਜੀ ਵੀ ਰੋਕ ਨਹੀਂ ਰਹੇ, ਪਤਾ ਹੈ। ਮਹਾਰਾਜ ਜੀ ਕਹਿਣ ਲੱਗੇ ਸੈਦਿਆ ਲਾ ਦੇ ਬੇੜੀ ਬੰਨੇ। ਕਹਿੰਦਾ ਸੱਚੇ ਪਾਤਸ਼ਾਹ ਜੀ ਮੇਰੀਆਂ ਤੇ ਅੱਖਾਂ ਹੀ ਨਹੀਂ ਰੱਜੀਆਂ ਤੁਹਾਡੇ ਦਰਸ਼ਨ ਕਰਕੇ, ਅਜੇ ਤੇ ਹੋਰ ਤੁਹਾਡੇ ਦਰਸ਼ਨ ਕਰਨੇ ਨੇ, ਬਾਹਾਂ ਭਾਵੇਂ ਥੱਕ ਗਈਆਂ

ਸਤਿਗੁਰੂ ਮਹਾਰਾਜ ਜੀ ਕਹਿੰਦੇ ਸਹਿਦਿਆ ਲਾ ਦੇ ਬੇੜਾ ਬੰਨੇ ਤਾਂ ਹੁਕਮ ਮੰਨਦਾ ਹੋਇਆ ਬੇੜਾ ਬੰਨੇ ਲਾਇਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਚੰਗਾ ਫੇਰ ਕਦੇ ਦਰਸ਼ਨ ਦੇਵਾਂਗੇ। ਜਦੋਂ ਸਤਿਗੁਰੂ ਮਹਾਰਾਜ ਜੀਆਂ ਦੇ ਮੁਖ ਤੋਂ ਇਹ ਬਚਨ ਸੁਣਿਆ ਭਾਈ ਸਹਿਦਾ ਬੈਰਾਗ ਦੇ ਵਿੱਚ ਆ ਜਾਂਦਾ ਹੈ ਤੇ ਸਤਿਗੁਰੂ ਮਹਾਰਾਜ ਜੀਆਂ ਨੂੰ

0: ਸਤਿਗੁਰੂ ਮਹਾਰਾਜ ਜੀ ਕਹਿੰਦੇ ਚੰਗਾ ਫੇਰ ਫੇਰ ਕਦੇ ਆਵਾਂਗੇ। ਇਹ ਬਚਨ ਕਹਿ ਕੇ ਸਤਿਗੁਰੂ ਮਹਾਰਾਜ ਜੀ ਜਾਣ ਲੱਗੇ ਤੇ ਆਪਣੇ ਸਿੰਘਾਂ ਨੂੰ ਕਹਿੰਦੇ ਕਿ ਸਿੰਘੋ ਕਿ ਮਲਾਹ ਨੂੰ ਅੱਜ ਖੁਸ਼ ਕਰ ਦਿਓ, ਮਾਇਆ ਦਾ ਖੁੱਲਾ ਗਫਾ ਦੇ ਦਿਓ, ਇਹਦਾ ਘਰ ਵੀ ਬਣ ਸਕੇਗਾ ਤੇ ਘਰ ਦਾ ਗੁਜ਼ਾਰਾ ਵੀ ਵਧੀਆ ਹੋਏਗਾ। ਇਹ ਬਚਨ ਸੁਣ ਕੇ ਸੈਦਾ ਮਲਾਹ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ, ਮਾਇਆ ਲੈਂਦੇ ਪਹਾੜਾ ਲੈਂਦੇ ਚੰਗੇ ਨਹੀਂ ਲੱਗਦੇ, ਸ਼ਰੀਕ ਭਰਾ ਵਾਂ ਆਪਾਂ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਤੇਰੀ ਸ਼ਕਲ ਦਾ ਮੈਂ ਵਾਕਫ ਨਹੀਂ ਤੇ ਤੂੰ ਭਰਾ ਬਣਾ ਬੈਠਾ। ਕਹਿੰਦਾ ਸੱਚੇ ਪਾਤਸ਼ਾਹ ਜੀ, ਫਰਕ ਬਸ ਇੰਨਾ ਹੈ, ਮੇਰੀ ਛੋਟੀ ਬੇੜੀ ਹੈ ਤੇ ਤੁਹਾਡਾ ਵੱਡਾ ਬੇੜਾ ਹੈ। ਹੱਥ ਜੋੜ ਕੇ ਅਰਦਾਸ ਕਰਦਾ, ਬੇਨਤੀ ਕਰਦਾ, ਸੱਚੇ ਪਾਤਸ਼ਾਹ ਜੀ, ਅੱਜ ਤੁਸੀਂ ਆਇਓ, ਮੈਂ ਤੁਹਾਨੂੰ ਬੰਨੇ ਲਾਇਆ ਕਿ ਜਦੋਂ ਮੈਂ ਆਵਾਂਗਾ ਤੇ ਤੁਸੀਂ ਮੈਨੂੰ ਬੰਨੇ ਲਾ ਦਿਓ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ ਜੀ।
0: ਇਹ ਬਚਨ ਸੁਣ ਕੇ ਸਤਿਗੁਰੂ ਮਹਾਰਾਜ ਜੀ ਖੁਸ਼ ਹੋ ਕੇ ਬਚਨ ਕਰ ਰਹੇ ਨੇ, ਸਿੰਘਾਂ ਨੂੰ ਕਹਿੰਦੇ ਨੇ ਕਿ ਸਿੰਘੋ ਕਿ ਸਾਰੇ ਸਿੰਘ ਗਿਣੋ ਕਿੰਨੇ ਨੇ। ਕਹਿੰਦੇ ਮਹਾਰਾਜ ਜੀ 21 ਨੇ। ਸਤਿਗੁਰੂ ਜੀ ਕਹਿੰਦੇ ਕਿ ਲੈ ਫਿਰ ਸੈਦੇ

ਸਾਰੀ ਸੰਗਤ ਗੱਜ ਵੱਜ ਕੇ ਤੀਜੇ ਹਿੱਸੇ ਦੇ ਵਿੱਚ ਬੋਲੋ। ਆਪਾਂ ਸਾਰੇ ਹੀ ਇੱਥੇ ਲਾਹਾ ਲੈਣ ਵਾਸਤੇ ਆਏ ਆ ਪ੍ਰਾਣੀ, ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੋ ਫੱਕੜੇ ਸਭ ਮੁੱਕਦੀ ਚੱਲੀ ਰਹੀ। ਸਾਰਿਆਂ ਨੇ ਲਾਹਾ ਲੈਣਾ ਤੀਜੇ ਹਿੱਸੇ ਦੇ ਵਿੱਚ, ਸਾਰੀਆਂ ਸੰਗਤਾਂ ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਾਰੇ ਗੱਜ ਵੱਜ ਕੇ ਬੋਲੋ।

0: ਆਓ ਸਾਧ ਸੰਗਤ ਜੀ ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਮਹਾਂਪੁਰਖ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਧੰਨਵਾਦ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਸੋ ਆਓ ਹੁਣ ਅਗਲਾ ਸਮਾਂ ਸਰਵਣ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਾਰੇ ਗੱਜ ਵੱਜ ਕੇ ਫਤਿਹ ਦੀ ਸਾਂਝ ਪਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸੋ ਸਾਧ ਸੰਗਤ ਜੀ ਇਹ ਸਨ ਭਾਈ ਜੋਰਾਵਰ ਸਿੰਘ ਜੀ ਖਾਲਸਾ ਪੋਤੀ ਮਰਦਾਨ ਜਿਨ੍ਹਾਂ ਦੇ ਪਾਸੋਂ ਆਪ ਕਥਾ ਕੀਰਤਨ ਅਤੇ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰ ਰਹੇ ਸੀ ਸਤਸੰਗ ਦੀ ਜੋ ਇਹ ਸਮਾਗਮ ਰੱਖਿਆ ਹੈ ਭਿੰਨੀ ਰੈਨੜੀਏ ਚਮਕਣ ਤਾਰੇ ਜਗ ਹੈ ਸੰਤ ਜਨਾ ਮੇਰੇ ਰਾਮ ਪਿਆਰੇ ਇਹ ਉਹ ਸਮਾਂ ਸਤਸੰਗ ਦੀ ਯਾਦ ਦਿਲਾਉਂਦਾ ਹੈ ਜਦੋਂ ਪੰਜਾਬ ਤੋਂ ਮਹਾਂਪੁਰਖ ਇਸ ਪਾਵਨ ਧਰਤੀ ਨੂੰ ਸਿਜਦਾ ਕਰਨ ਵਾਸਤੇ ਆਉਂਦੇ ਸਨ ਤਾਂ ਆ ਕੇ ਇੱਥੇ ਸਾਰੀ ਸਾਰੀ ਰਾਤ ਆਪਣੇ ਪਰਮ ਪਿਆਰੇ ਦੀ ਮਿੱਠੀ ਅਤੇ ਨਿੱਘੀ ਯਾਦ ਦੇ ਵਿੱਚ ਜੁੜਨਾ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣੀਆਂ ਸਤਸੰਗਤ ਜੀ ਉਹੀ ਸਮਾਂ ਅੱਜ ਫਿਰ ਸੰਗਤਾਂ ਦੇ ਵਿੱਚ ਭਾਵੇਂ ਸੁੱਖ ਸਹੂਲਤਾਂ ਵੱਧ ਗਈਆਂ ਨੇ ਜਿਹੜੇ ਰੱਬ ਦੇ ਪਿਆਰੇ ਨੇ ਸਤਸੰਗ ਜੀ ਉਹ ਗੁਰੂ ਚਰਨਾਂ ਦੇ ਭੋਰੇ ਯਾਤਰਾ ਕਰਦੇ ਹੋਏ ਸਤਸੰਗ ਜੀ ਜਦੋਂ ਆਉਂਦੇ ਨੇ ਜੇ ਟ੍ਰੇਨ ਦੇ ਵਿੱਚ ਆਉਂਦੇ ਨੇ ਤਾਂ ਵੀ ਨਾਮ ਬਾਣੀ ਦਾ ਸ਼ਬਦ ਜਾਪ ਕਰਦਿਆਂ ਅਤੇ ਇੱਥੇ ਆ ਕੇ ਆਪਣੇ ਪਰਮ ਪਿਆਰੇ ਦੀ ਯਾਦ ਦੇ ਵਿੱਚ ਸਤਸੰਗ ਜੀ ਇੱਥੇ ਜਿੱਥੇ ਸਤਸੰਗ ਜੀ ਥੱਲੇ ਅੰਗੀਠਾ ਸਾਹਿਬ ਮਾਤਾ ਭਾਗੋ ਜੀ ਦੇ ਦਰਸ਼ਨ ਕਰਦੇ ਹੋ ਮੁਖੀ ਪਿਆਰੇ ਭਾਈ ਦਇਆ ਸਿੰਘ ਜੀ ਜਿਨ੍ਹਾਂ ਦੀ ਸੰਪਰਦਾ ਰਾੜਾ ਸਾਹਿਬ ਸੰਪਰਦਾ ਦੇ ਬਾਨੀ ਹੋਏ ਨੇ ਭਾਈ ਦਇਆ ਸਿੰਘ ਜੀ ਪਰਸੋਂ ਸਮਾਗਮ ਹੋਇਆ ਉਹਨਾਂ ਦੀ ਯਾਦ ਦੇ ਵਿੱਚ ਅਤੇ ਸਤਸੰਗ ਜੀ ਉਹਨਾਂ ਦੇ ਪਰਮ ਪਿਆਰੇ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਜਿਨ੍ਹਾਂ ਨੇ ਇਸ ਪਾਵਨ ਧਰਤੀ 'ਤੇ ਆ ਕੇ ਸਤਸੰਗ ਜੀ ਹਾਜ਼ਰੀਆਂ ਭਰੀਆਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਖੁਸ਼ੀਆਂ ਪ੍ਰਾਪਤ ਕੀਤੀਆਂ ਉਹਨਾਂ ਦੇ ਗੁਰਭਾਈ ਸ਼੍ਰੀਮਾਨ ਸੰਤ ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਨੇ ਵੀ ਆ ਕੇ ਸਤਸੰਗ ਜੀ ਇਸ ਪਾਵਨ ਅਸਥਾਨਾਂ ਦੇ ਦਰਸ਼ਨ ਕੀਤੇ ਆਪਣੇ ਪਰਮ ਪਿਆਰੇ ਦੀ ਯਾਦ ਨੂੰ ਸਤਸੰਗ ਜੀ ਤਾਜ਼ਾ ਕਰਦੇ ਰਹੇ ਨੇ ਆ ਕੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣੇ ਉਹਨਾਂ ਦੀ ਯਾਦ ਦੇ ਵਿੱਚ ਆ ਕੇ ਉਹ ਸਮੇਂ ਦੇ ਹਿਸਾਬ ਦੇ ਨਾਲ ਸਤਸੰਗ ਜੀ ਇਮਾਰਤਾਂ ਦੀ ਸੇਵਾ ਵੀ ਕਰਾ ਕੇ ਗਏ ਨੇ ਸੰਤ ਮਹਾਰਾਜ ਰਾੜਾ ਸਾਹਿਬ ਉਹਨਾਂ ਤੋਂ ਬਰੋਸਾਈ ਮਹਾਂਪੁਰਖ ਸੰਤ ਬਾਬਾ ਬਲਵੰਤ ਸਿੰਘ ਜੀ ਲੰਗਰਾਂ ਵਾਲੇ ਸਤਸੰਗ ਦੀ ਜਿਨ੍ਹਾਂ ਨੇ ਅਨੰਨ ਸੇਵਾ ਕੀਤੀ ਅਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਭਾਈ ਸੰਤੋਖ ਸਿੰਘ ਜੀ ਹੋਰ ਗੁਰਮੁਖ ਪਿਆਰੇ ਜਿਸ ਤਰ੍ਹਾਂ ਸਾਡੇ ਨਾਲ ਬਚਪਨ ਤੋਂ ਸੇਵਾ ਕੀਤੀ ਹੈ ਬਾਬਾ ਮਨਜੀਤ ਸਿੰਘ ਜੀ ਅੱਬੂਵਾਲ ਰਾੜਾ ਸਾਹਿਬ ਬੜੀ ਅਣਥੱਕ ਸੇਵਾ ਬਾਬਾ ਭਜਨ ਸਿੰਘ ਜੀ ਦੇ ਚਰਣਾਂ ਦੇ ਵਿੱਚ ਕਰਦੇ ਰਹੇ ਨੇ ਉਹ ਵੀ ਸਤਸੰਗ ਜੀ ਚੇਚੇ ਤੌਰ 'ਤੇ ਹਾਜ਼ਰੀ ਭਰ ਰਹੇ ਨੇ ਇਹ ਵੱਡੇ ਉੱਦਮ ਉਪਰਾਲੇ ਜਾਣੋ ਅਤੇ ਕਹਿ ਦਈਏ ਜਿਨ੍ਹਾਂ ਨੇ ਸਾਡੇ ਨਾਲ ਗਲਵਕੜੀ ਪਾ ਕਰਕੇ ਇੱਥੇ ਬਚਨ ਕੀਤਾ ਵੀ ਇੱਥੇ ਸਮਾਗਮ ਕਰਨੇ ਨੇ ਪਰਮ ਪਿਆਰਿਆਂ ਦੀ ਯਾਦ ਦੇ ਵਿੱਚ ਸਾਡੇ ਅਤੀ ਸਤਿਕਾਰਯੋਗ ਬਾਬਾ ਅਜੀਤਪਾਲ ਸਿੰਘ ਜੀ ਬਾਬਾ ਪਾਲੀ ਜੀ ਜਦੋਂ ਆਉਂਦੇ ਨੇ ਇੱਥੇ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਸੇਵਾ ਲੈ ਕੇ ਜਿਵੇਂ ਅੱਜ ਵੀ ਅੱਠ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਏ ਤੇ ਬੇਅੰਤ ਇੱਥੋਂ ਦੇ ਜਿਹੜੇ ਸਤਸੰਗ ਜੀ ਸੇਵਾਦਾਰ ਨੇ ਉਹ ਬਾਬਾ ਜੀ ਵੱਲ ਚਕੋਰ ਵਾਂਗੂ ਦੇਖਦੇ ਹੁੰਦੇ ਨੇ ਵੀ ਬਖਸ਼ਿਸ਼ਾਂ ਕਰਨਗੇ। ਉਹਨਾਂ ਦਾ ਇਹ ਵੱਡਾ ਉਪਰਾਲਾ ਤੇ ਵੱਡਾ ਜਿਗਰਾ, ਸੰਗਤਾਂ ਉਹਨਾਂ ਨੂੰ ਸਤਸੰਗ ਦੀ ਮਾਇਆ ਦਿੰਦੀਆਂ ਨੇ ਤੇ ਆਪਣੇ ਪਾਸ ਇੱਥੋਂ ਮਾਇਆ ਸਤਸੰਗ ਦੀ ਸੰਗਤਾਂ ਦੇ ਵਿੱਚ ਖਰਚ ਕੇ ਤੇ ਖਾਲੀ ਗਿਜੇ ਕਰਕੇ ਵਾਪਸ ਚਲੇ ਜਾਂਦੇ ਨੇ ਪੰਜਾਬ। ਇਹ ਉਹਨਾਂ ਦਾ ਵੱਡਪਣਾ ਹੈ, ਕਿਰਪਾ ਹੈ ਉਹਨਾਂ ਦੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਕੀਤੀ। ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਜੀਆਂ ਨੇ ਜਿਨ੍ਹਾਂ ਨੂੰ ਸਤਸੰਗ ਜੀ ਅੱਜ ਯਾਦ ਕਰ ਰਹੇ ਨੇ। ਇਹ ਜੋ ਕੀਰਤਨ ਸਤਸੰਗ ਜੀ ਧਾਰਨਾ ਦੇ ਵਿੱਚ ਰਾੜਾ ਸਾਹਿਬ ਸੰਪਰਦਾ ਦੇ ਮੁਤਾਬਕ ਸਤਸੰਗ ਜੀ ਜਿਵੇਂ ਧਾਰਨਾ ਦੇ ਵਿੱਚ ਟੇਕ ਦੇ ਨਾਲ ਕੀਰਤਨ ਹੁੰਦਾ, ਸਾਰਿਆਂ ਦਾ ਮਨ ਹੁੰਦਾ ਵੀ ਅਸੀਂ ਵੀ ਹਾਜ਼ਰੀ ਭਰਨੀ ਹੈ। ਗੁਰਮੁਖ ਪਿਆਰੇ ਭਾਈ ਗੁਰਦੇਵ ਸਿੰਘ ਜੀ ਲੁਧਿਆਣੇ ਤੋਂ ਜੋ ਈਸ਼ਵਰ ਮੀਡੀਆ ਸਤਸੰਗ ਜੀ ਚਲਾਉਂਦੇ ਨੇ, ਗੁਰੂ ਸਾਹਿਬ ਨੇ ਕਿਰਪਾ ਕੀਤੀ ਸਤਸੰਗ ਜੀ, ਉਹ ਵੀ ਦਰਸ਼ਨਾਂ ਵਾਸਤੇ ਆਏ ਨੇ। ਮਨ ਦੇ ਵਿੱਚ ਭਾਵਨਾ ਵੀ ਇਹ ਗੁਲਦਸਤੇ ਵਿੱਚ ਅਸੀਂ ਵੀ ਸ਼ਰਧਾ ਦੇ ਫੁੱਲ ਭੇਟ ਕਰੀਏ ਅਤੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਣਾਂ ਦੇ ਵਿੱਚ ਹਾਜ਼ਰੀ ਲਵਾਈਏ ਅਤੇ ਉਹ ਦੋ ਧਾਰਨਾ ਦੀ ਹਾਜ਼ਰੀ ਸਤਸੰਗ ਜੀ ਲਵਾਉਣਗੇ। ਉਹਨਾਂ ਤੋਂ ਉਪਰੰਤ ਮਛਲੀ ਕਲਾਂ ਤੋਂ ਭਾਈ ਰਵਿੰਦਰ ਸਿੰਘ ਜੀ ਉਹ ਸਤਸੰਗ ਦੀ ਹਾਜ਼ਰੀ ਭਰਨਗੇ। ਹੁਣ ਦੋ ਧਾਰਨਾ ਦੀ ਹਾਜ਼ਰੀ ਭਾਈ ਗੁਰਦੇਵ ਸਿੰਘ ਜੀ ਲੁਧਿਆਣਾ ਵਾਲੇ ਸਤਸੰਗ ਦੀ ਹਾਜ਼ਰੀ ਭਰ ਰਹੇ ਨੇ ਜੀ।
0: ਵਾਹਿਗੁਰੂ ਜੀ।

0: ਗੁਰੂ ਪਿਆਰੀ ਸਾਧ ਸਿੰਘ ਜੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਾਧ ਸੰਗਤ ਜੀ, ਇਹ ਸਨ ਭਾਈ ਗੁਰਦੇਵ ਸਿੰਘ ਜੀ ਲੁਧਿਆਣੇ ਤੋਂ, ਜੋ ਰਹਿਣ ਸਵਾਈ ਦੇ ਵਿੱਚ ਸਾਧ ਸੰਗਤ ਜੀ ਹਰ ਇੱਕ ਦਾ ਮਨ ਕਰਦਾ ਹੁੰਦਾ। ਸੋ ਸਮਾਂ ਆਪਣੀ ਰਫਤਾਰ ਨਾਲ ਚੱਲ ਰਿਹਾ ਹੈ, ਤਕਰੀਬਨ ਹੁਣ ਅਗਲੀ ਬੇਨਤੀ ਭਾਈ ਰਵਿੰਦਰ ਸਿੰਘ ਜੀ ਮਛਲੀ ਕਲਾਂ ਵਾਲੇ, ਤਕਰੀਬਨ 15-20 ਮਿੰਟ ਦੀ ਹਾਜ਼ਰੀ ਭਰਨਗੇ। ਸੋ ਸਾਰੀ ਸੰਗਤ ਨੂੰ ਭਾਈ ਬੇਨਤੀ ਹੈ ਵੀ ਜਿਹੜਾ ਇੱਥੇ ਆਪਾਂ ਜੁੜ ਕੇ ਬੈਠਦੇ ਹਾਂ, ਜੁੜ ਕੇ ਬੈਠਣਾ ਪਰਮ ਪਿਆਰੇ ਦੀ ਯਾਦ ਦੇ ਵਿੱਚ, ਪਰਮ ਪਿਆਰੇ ਦੀ ਯਾਦ ਦੇ ਵਿੱਚ ਜੁੜਨਾ। ਉਮਰ ਊਹਾ ਵਿੱਚ ਲਿਖੇ ਦੇ ਨੰਦ ਲਾਲ ਜੀ ਗੋਆ ਲਿਖਦੇ ਨੇ, ਭਾਈ ਇਹ ਜਿਹੜੀ ਆਪਣੀ ਉਮਰ ਹੈ ਨਾ, ਇਹ ਲੇਖੇ ਦੇ ਵਿੱਚ ਹੈ, ਇਹ ਰਾਤ ਵੀ ਲੇਖੇ ਦੇ ਵਿੱਚ ਹੈ ਆਪਣੀ। ਭਿੰਨੀ ਰੈਨੜੀਏ ਚਮਕਨ ਤਾਰੇ, ਜੱਗ ਹੈ ਸੰਤ ਜਨਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜੱਗ ਹੈ, ਨਾਮ ਸਿਮਰ ਹੈ ਅਨ ਦਿਨੋਂ। ਰੱਬ ਦੇ ਪਿਆਰੇ ਸਤਸੰਗ ਜੀ ਇਸ ਧਰਤੀ 'ਤੇ, ਇਸ ਪਾਵਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ 'ਤੇ ਜਿਹੜੇ ਮਹਾਂਪੁਰਖ ਸਤਸੰਗ ਜੀ ਆਏ ਨੇ, ਸਾਰੀ ਸਾਰੀ ਰਾਤ ਆਪਣੇ ਪਰਮ ਪਿਆਰੇ ਦੀ ਯਾਦ ਦੇ ਵਿੱਚ ਗੁਜ਼ਾਰ ਰਹੇ, ਅੱਜ ਵੀ ਗੁਜ਼ਾਰ ਰਹੇ ਨੇ। ਤਾਂ ਹੀ ਸਤਸੰਗ ਜੀ ਨਾਮ ਦੀਆਂ ਕਮਾਈਆਂ ਅਤੇ ਨਾਮ ਦੀਆਂ ਬਰਕਤਾਂ ਨੇ ਸਤਸੰਗ ਜੀ, ਜਿਨ੍ਹਾਂ ਉੱਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਹੋਇਆ ਹੈ, ਉਹ ਸਤਸੰਗ ਜੀ ਆਉਂਦੇ ਨੇ ਅਤੇ ਆ ਕੇ ਸਤਸੰਗਤ ਦੇ ਵਿੱਚ ਜੁੜਦੇ ਨੇ, ਗੁਰੂ ਮਹਾਰਾਜ ਜੀਆਂ ਦੇ ਸਤਸੰਗ ਦੀ ਦਰਸ਼ਨ ਕਰਦੇ ਨੇ। ਇਹ ਆਪਣੀ ਉਮਰ ਲੇਖੇ ਦੇ ਵਿੱਚ ਹੈ, ਉਮਰ ਊਹਾ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜਰੇ, ਪੈਂਦੀ ਮੁਜਰੇ ਨਹੀਂ ਤੇ ਸਾਨੂੰ ਹਾਸਲ ਕੀ ਹੈ, ਵਿੱਚ ਅਸਨੀਲੇ ਹੁਜਰੇ ਸਾਂਝ ਤੇ ਫਜਰੇ। ਸੋ ਆਓ ਹੁਣ 15 ਮਿੰਟ ਦੀ ਹਾਜ਼ਰੀ ਭਾਈ ਰਵਿੰਦਰ ਸਿੰਘ ਜੀ ਆਪ ਜੀਆਂ ਨੂੰ ਕਥਾ ਕੀਰਤਨ ਗੁਰਬਾਣੀ ਦੇ ਨਾਲ ਜੋੜ ਰਹੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
2: ਸਤਨਾਮ

0: ਸਤਿਕਾਰਯੋਗ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਾਜ਼ਰਾ ਹਜ਼ੂਰੀ ਅੰਦਰ ਆ ਕਰਕੇ ਜੁੜ ਬੈਠੇ ਸਰਬੱਤ ਮਾਈ ਔਰ ਪਾਈ ਆਓ। ਕੋਈ ਵੀ ਰਸਨਾ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਵੇ ਰਸਨਾ ਦੀ ਪਵਿੱਤਰਤਾ ਲਈ ਅਤੇ ਮਨ ਦੀ ਪੂਰਨ ਇਕਾਗਰਤਾ ਵਾਸਤੇ। ਸ਼ਹੀਦ ਪੁੱਤਰਾਂ ਦੇ ਪਿਤਾ, ਸ਼ਹੀਦ ਪਿਤਾ ਦੇ ਪੁੱਤਰ, ਧੰਨ ਧੰਨ ਕਲਗੀਧਰ ਦਸਮੇਸ਼ ਪਾਤਸ਼ਾਹ, ਉਹਨਾਂ ਦੀ ਬਖਸ਼ਿਸ਼ ਦਰਾਈਏ। ਸਾਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਆਓ ਸਤਿਗੁਰ ਜੀ ਦੀ ਮਹਾਨ ਕਿਰਪਾ ਰਹਿਮਤ ਹੋ ਰਹੀ ਹੈ। ਧੰਨ ਧੰਨ ਕਲਗੀਧਰ ਦਸਮੇਸ਼ ਮਹਾਰਾਜ, ਉਹਨਾਂ ਦੀ ਮਿਹਰਾਂ ਭਰੀ ਰਹਿਮਤਾਂ ਭਰੀ ਧਰਤੀ ਅਭਿਚਲ ਨਗਰ ਗੋਬਿੰਦ ਗੁਰੂ ਕਾ ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ, ਆਪ ਸੰਗਤਾਂ, ਰਾੜਾ ਸਾਹਿਬ ਅਤੇ ਨਾਨਕਸਰ ਸਾਹਿਬ ਦੇ ਸਮੂਹ ਮਹਾਂਪੁਰਖਾਂ ਦੀ ਯਾਦ ਵਿੱਚ ਆ ਕਰਕੇ ਜੁੜ ਬੈਠੇ ਹੋ। ਗੁਰਬਾਣੀ ਦਾ ਪ੍ਰਮਾਣ ਹੈ, ਹਮ ਸੰਤਨ ਕੀ ਰੇਣ ਪੁਯਾਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਰੱਬ ਦੇ ਪਿਆਰੇ ਦੀ ਯਾਦ ਵਿੱਚ ਆ ਕਰਕੇ ਜੁੜ ਬੈਠੇ ਹੋ ਕਿਉਂ? ਕੋਈ ਕਾਰਨ ਹੈ। ਸੰਸਾਰ ਦੇ ਵਿੱਚ ਸੰਸਾਰੀ ਲੋਕ ਆਉਂਦੇ ਨੇ, ਕਿੰਨੀ ਵਣਜਿਆ ਕੰਸੀ ਤਾਂਬਾ, ਕੋਈ ਆਪਣੇ ਪਰਿਵਾਰ ਨੂੰ ਚਲਾਉਣ ਦੇ ਲਈ ਕੁਝ ਕਰਦਾ ਹੈ, ਕੋਈ ਕੁਝ ਕਰਦਾ ਹੈ, ਪਰ ਰੱਬ ਦੇ ਪਿਆਰੇ ਕਿੰਨੀ ਵਣਜਿਆ ਕਾਂਸੀ ਤਾਂਬਾ, ਕਿੰਨੀ ਲੋਕ ਸੁਪਾਰੀ, ਸੰਤੋ ਵਣਜਿਆ ਨਾਨਕ। ਰੱਬ ਦੇ ਪਿਆਰੇ ਆ ਕਰਕੇ ਸੰਸਾਰ ਦੇ ਵਿੱਚ ਵਣਜ ਕਰਦੇ ਨੇ ਉਸ ਅਕਾਲ ਪੁਰਖ ਦੇ ਨਾਮ ਦਾ। ਜਦੋਂ ਉਸ ਅਕਾਲ ਪੁਰਖ ਦਾ ਨਾਮ ਵਣਜਦੇ ਨੇ, ਨਾਮ ਜਪਦੇ ਨੇ, ਬੰਦਗੀ ਕਰਦੇ ਨੇ, ਉਹਨਾਂ ਦੀ ਦਰਗਾਹ ਤੋਂ ਡਿਊਟੀ ਲੱਗਦੀ ਹੈ ਸੰਸਾਰ ਦੇ ਵਿੱਚ ਜਾ ਕਰਕੇ ਆਪ ਜਪੈ ਅਵਰੈ ਨਾਮ, ਕਿਉਂਕਿ ਸਾਧੂ ਤਾਂ ਜਪਦੇ ਹੀ ਨੇ, ਪਰ ਉਹਨਾਂ ਦੀ ਡਿਊਟੀ ਲੱਗਦੀ ਹੈ ਦਰਗਾਹ ਤੋਂ ਕਿ ਜਾ ਕਰਕੇ ਸੰਸਾਰ ਦਾ ਭਲਾ ਕਰੀਏ, ਸੰਸਾਰ ਨੂੰ ਤੁਰਾਹੇ ਤੋਂ ਰਾਹੇ ਪਾਈਏ, ਜਿਹੜੇ ਵਹਿਮਾਂ ਦੇ ਭਰਮਾਂ ਦੇ ਵਿੱਚ ਪਏ ਨੇ ਉਹਨਾਂ ਨੂੰ ਉਸ ਅਕਾਲ ਪੁਰਖ ਦੇ ਨਾਮ ਦੇ ਨਾਲ ਜੋੜੀਏ। ਤੇ ਪਿਆਰਿਓ, ਜਿੱਥੇ ਤੁਸੀਂ ਆ ਕਰਕੇ ਬੈਠੇ ਹੋ ਅੱਜ, ਧੰਨ ਕਲਗੀਧਰ ਦਸਮੇਸ਼ ਮਹਾਰਾਜ ਉਹਨਾਂ ਦੇ ਚਰਨਾਂ ਦੇ ਵਿੱਚ, ਤੇ ਇੱਥੋਂ ਪਿਆਰੇ ਕਿਤੇ ਇਹ ਨਾ ਹੋਵੇ ਅੱਜ ਅਸੀਂ ਆਏ ਹਾਂ ਕਿਤੇ ਖਾਲੀਆਂ ਝੋਲੀਆਂ ਲੈ ਕੇ ਨਾ ਜਾਈਏ। ਲੈ ਕੇ ਕੀ ਜਾਣਾ ਏ, ਤੇਰੀ ਪਨੈ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦਾ ਖੈਰ। ਪਾਤਸ਼ਾਹ ਜੀ ਕਿਰਪਾ ਕਰਿਓ। ਫਿਰਦਾ ਫਿਰਦਾ ਮੈਂ ਦੁਆਰੇ ਤੇਰੇ ਆ ਗਿਆ, ਕਲਗੀਆਂ ਵਾਲਿਆ ਕਿਤੇ ਕਿਰਪਾ ਕਰਦੀ।

0: ਕਿਤੇ ਅੱਜ ਆਇਆ ਪਿਆਰਿਓ, ਇਹ ਨਾ ਹੋਵੇ ਕਿਤੇ ਗੱਡੀਆਂ ਕਾਰਾਂ ਹੀ ਮੰਗਦੇ ਰਹਿ ਜਾਈਏ। ਨਾ ਨਾ, ਝੋਲੀ ਅੱਡ ਕੇ ਕਲਗੀਆਂ ਵਾਲੇ ਦੇ ਅੱਗੇ ਬੈਠ ਜਾਈਏ। ਮਹਾਰਾਜ ਜੀ ਕਿਰਪਾ ਕਰ ਦਿਓ, ਕਿਤੇ ਤੁਸੀਂ ਸਾਡੇ ਸਿਰ ਤੇ ਮੇਰਾ ਭਰਾ ਹੱਥ ਰੱਖ ਦਿਓ। ਆਖੋ ਜੀ ਸਤਨਾਮ
1: ਸ੍ਰੀ ਵਾਹਿਗੁਰੂ।
0: ਸਾਰੀ ਸੰਗਤ ਆਖੋ ਜੀ ਸਤਨਾਮ ਸ਼੍ਰੀ
1: ਵਾਹਿਗੁਰੂ।
0: ਮਹਾਰਾਜ ਜੀ ਕਿਰਪਾ ਕਰ ਦਿਓ, ਕਿਤੇ ਨਾਮ ਦੀ ਦਾਤ ਇਹ ਖੈਰ ਪਾ ਦਿਓ, ਕਿਤੇ ਖੰਡੇ ਬਾਤੇ ਦੀ ਪੋਲੀ ਬਖਸ਼ ਦਿਓ। ਆਖੋ ਜੀ ਸਤਨਾਮ
1: ਵਾਹਿਗੁਰੂ ਜੀ।
0: ਜਿਹਨਾਂ ਨੂੰ ਇਹ ਦਾਤ ਮਿਲ ਗਈ ਪਿਆਰਿਓ, ਕੁਝ ਮੰਗਣ ਦੀ ਲੋੜ ਨਹੀਂ ਪੈਣੀ। ਕਿਉਂ? ਸਾਡਾ ਗੁਰੂ ਪੂਰਾ ਏ, ਘੱਟ ਘੱਟ ਕੇ ਅੰਦਰ ਕੀ ਜਾਣਤ, ਭਲੇ ਬੁਰੇ ਕੀ
1: ਵੀਰ ਪਛਾਣਤ,
0: ਉਹ ਜਾਣਦੇ ਨੇ ਸਭ ਕੁਝ। ਕਿਤੇ ਆਈਏ ਤਾਂ ਸਹੀ ਗੁਰੂ ਵੱਲ, ਇੱਕ ਕਦਮ ਪੁੱਟ ਕੇ। ਕਿਹੜਾ ਕਦਮ ਪੁੱਟਣਾ ਏ ਤੁਸੀਂ ਕਹੋਗੇ? ਕੋਈ 2000 ਕਿਲੋਮੀਟਰ ਤੋਂ ਆ ਗਿਆ, ਕੋਈ 2200 ਕਿਲੋਮੀਟਰ ਤੇ ਆ ਗਿਆ, ਹਲੇ ਇੱਕ ਕਦਮ ਦੀ ਗੱਲ ਹੈ? ਨਹੀਂ ਨਹੀਂ, ਉਹ ਕਦਮ ਕਿਹੜਾ ਏ? ਚਰਨ ਸ਼ਰਨ ਗੁਰ ਚਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ। ਕਦਮ ਕਿਹੜਾ ਏ? ਉਹ ਪ੍ਰੇਮ ਦਾ ਕਦਮ ਹੈ, ਉਹ ਪਿਆਰ ਦਾ ਏ, ਉਹ ਹੋਮੇ ਨੂੰ ਦੂਰ ਕਰਨ ਵਾਲਾ ਕਦਮ ਹੈ। ਕਿਤੇ ਹੰਕਾਰ ਦੂਰ ਕਰ ਦਿੱਤਾ, ਫੇਰ ਸਤਿਗੁਰ ਜੀ ਮਿਲ ਜਾਣਗੇ ਆਪਣੇ ਪਿਆਰੇ ਨੂੰ। ਸਤਿਗੁਰ ਜੀ ਆ ਕਰਕੇ ਗਲਵਕੜੀ ਦੇ ਵਿੱਚ ਆਪਣੇ ਪਿਆਰੇ ਨੂੰ ਲੈਂਦੇ ਨੇ, ਭਾਈ ਜੋਰਾਵਰ ਸਿੰਘ ਜੀ ਪਾਸੋਂ। ਆਪ ਜੀ ਨੇ ਇਤਿਹਾਸ ਸਰਵਣ ਕੀਤਾ ਹੈ ਨਾ ਸੈਦੇ ਮਲਾਹ ਦਾ, ਕਿਤੇ ਯਾਦ ਕਰਿਓ ਵਾਜਾ ਵਾਲੇ ਨੂੰ ਪਿਆਰੇ। ਉਹ ਜਿਸ ਦਿਨ ਮਨ ਦੇ ਵਿੱਚ ਪ੍ਰੇਮ ਆ ਗਿਆ, ਬੈਰਾਗ ਆ ਗਿਆ ਨਾ, ਸਤਿਗੁਰ ਜੀ ਆਪ ਆਪਣੇ ਪਿਆਰੇ ਨੂੰ ਲੈਣ ਲਈ ਆਉਂਦੇ ਨੇ। ਆਖੋ ਜੀ ਸਤਨਾਮ
1: ਵਾਹਿਗੁਰੂ ਜੀ।
0: ਸਤਿਗੁਰ ਕੋਟ

0: ਸਤਿਗੁਰ ਕੋਟ ਪੈਂਦਾ ਆਉਂਦੇ ਨੇ ਆਪਣੇ ਪਿਆਰਿਆਂ ਨੂੰ।
1: ਪਤਾ ਨੀ ਪਿਆਰਿਓ ਉਹ ਅਕਾਲ ਪੁਰਖ ਪਰਮਾਤਮਾ ਕਿਹਦੇ ਵਿੱਚ ਵਸ ਆ ਕਰਕੇ ਆ ਤੁਹਾਡੇ ਵਿੱਚ ਕਿਤੇ ਨਿਗਾਹ ਮਾਰਿਓ। ਕਈ ਪਿਆਰੇ ਐਸੇ ਹੋਣਗੇ ਜਿਹੜੇ ਕਹਿਣਗੇ ਸਾਡਾ ਮਨ ਨਹੀਂ ਸੀ ਆਉਣ ਦਾ, ਕੋਈ ਨਾਲ ਦਾ ਲੈ ਆਇਆ, ਅਸੀਂ ਨਹੀਂ ਸੀ ਜਾਣਾ, ਕੋਈ ਪਲੈਨ ਨਹੀਂ ਸੀ ਜਾਣ ਦਾ, ਪਰ ਧੱਕੇ ਨਾਲ ਲੈ ਆਏ। ਨਹੀਂ ਨਹੀਂ, ਇਹ ਕਰਮਾਂ ਦੀ ਨਿਸ਼ਾਨੀ ਹੈ, ਚੰਗੇ ਕਰਮਾਂ ਦੀ ਨਿਸ਼ਾਨੀ ਕਿ ਆਪ ਸਤਿਗੁਰੂ ਜੀ ਨੇ ਆਵਾਜ਼ਾਂ ਮਾਰ ਕੇ ਕਿਸੇ ਨਾ ਕਿਸੇ ਪਿਆਰੇ ਦੇ ਵਿੱਚ ਵਸ ਕਰਕੇ ਸਾਨੂੰ ਸਤਿਗੁਰੂ ਜੀ ਦੇ ਚਰਨਾਂ ਵਿੱਚ ਲੈ ਕਰਕੇ ਆਏ ਨੇ। ਗੁਰੂ ਕਿਰਪਾ ਕਰਦਾ ਹੈ ਆਪਣੇ ਪਿਆਰਿਆਂ 'ਤੇ, ਕਿਤੇ ਪਿਆਰਿਆਂ ਦਾ ਮਨ ਤਾਂ ਬਣੇ, ਕਿਤੇ ਮਨ ਜੁੜੇ ਤਾਂ ਸਹੀ। ਜਦੋਂ ਮਨ ਜੁੜ ਗਿਆ ਫਿਰ ਸਤਿਗੁਰੂ ਜੀ ਆਪ ਪ੍ਰਤੱਖ ਆਪਣੇ ਪਿਆਰਿਆਂ ਨੂੰ ਦਰਸ਼ਨ ਬਖਸ਼ਦੇ ਨੇ, ਮਿਹਰਾਂ ਬਖਸ਼ਦੇ ਨੇ, ਰਹਿਮਤਾਂ ਬਖਸ਼ਦੇ ਨੇ। ਸੋ ਆਓ ਪਿਆਰਿਓ, ਜਿੱਥੇ ਆ ਕਰਕੇ ਸੰਤਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜ ਬੈਠੇ ਹੋ ਨਾ, ਜਿੱਥੇ ਪਹਿਲਾਂ ਬੇਨਤੀ ਕੀਤੀ ਹੈ ਦੇਹੋ ਨਾਮ ਸੰਤੋਖੀ ਆ ਉਤਰੈ ਮਨ ਕੀ ਭੁੱਖ। ਮਹਾਰਾਜ ਜੀ ਕਿਰਪਾ ਕਰਿਓ ਕਿਤੇ ਨਾਮ ਦੀ ਦਾਤ, ਨਿਤਨੇਮ ਦੀ ਦਾਤ, ਖੰਡੇ ਬਾਟੇ ਦੀ ਪੋਲ ਸਾਨੂੰ ਛਕਾ ਦਿਓ, ਮਿਹਰ ਕਰ ਦਿਓ। ਆਓ ਸਮਾਂ ਸੀਮਤ ਹੈ, ਆਪਾਂ ਇੱਕ ਧਾਰਨਾ ਪੜ੍ਹ ਕੇ ਨਾਲ ਹੀ ਸਮਾਪਤੀ ਕਰ ਦੇਣੀ ਹੈ। ਭਾਈ ਇਹ ਅਸਥਾਨ 'ਤੇ ਜਿਹੜੀ ਹਾਜ਼ਰੀ ਹੈ ਭਾਵੇਂ ਕਿਸੇ ਦੀ ਇੱਕ ਮਿੰਟ ਦੀ ਹੈ ਭਾਵੇਂ ਪੰਜ ਮਿੰਟ ਦੀ ਹੈ, ਪਰ ਪਿਆਰਿਓ ਇਹ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਜਿਨ੍ਹਾਂ 'ਤੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਆਪਣੇ ਦਰਕਰ ਦੀ ਆਪ ਸੇਵਾ ਲਈ ਮੈਂ ਬੇਨਤੀ ਕਰ ਦੇਵਾਂ। ਨਿੱਤ ਕੀਰਤਨ ਕਰਦੇ ਹਾਂ ਭਾਵੇਂ ਪਿਆਰਿਓ ਅੱਜ ਤੋਂ ਬਾਅਦ ਕੋਈ ਕੀਰਤਨ ਕਰਨ ਲਈ ਨਾ ਬੁਲਾਵੇ, ਪਰ ਇਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਮਹਾਰਾਜ ਜੀ ਇੱਥੇ ਸੱਚਖੰਡ 'ਤੇ ਬੈਠ ਕੇ ਅੱਜ ਕੀਰਤਨ ਕਰ ਲਿਆ, ਐਵੇਂ ਮਨ ਹੋ ਗਿਆ ਕਿਵੇਂ ਸਾਰਾ ਸੰਸਾਰ ਹੀ ਘੁੰਮ ਲਿਆ। ਆਖੋ ਜੀ ਸਤਨਾਮ।

0: ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਸਤਿਕਾਰਯੋਗ ਬਾਬਾ ਅਮਰਜੀਤ ਸਿੰਘ ਜੀ ਨਿਜ਼ਾਮਪੁਰ ਵਾਲੇ, ਸਤਿਕਾਰਯੋਗ ਮਹਾਂਪੁਰਖ ਬਾਬਾ ਅਜੀਤਪਾਲ ਸਿੰਘ ਜੀ, ਬਾਬਾ ਸੰਤੋਖ ਸਿੰਘ ਜੀ, ਬਾਬਾ ਰਣਜੋਤ ਸਿੰਘ ਜੀ, ਜਿਨ੍ਹਾਂ ਮਹਾਂਪੁਰਖਾਂ ਦੇ ਬਚਨਾਂ ਦੇ ਨਾਲ, ਮਹਾਂਪੁਰਖਾਂ ਦੇ ਹੁਕਮਾਂ ਦੇ ਨਾਲ ਇਹ ਪਾਵਨ ਪਵਿੱਤਰ ਅਸਥਾਨ ਦੀ ਹਾਜ਼ਰੀ ਭਰੀ ਹੈ ਜੀ। ਹੋਈਆਂ ਤਮਾਮ ਫੁੱਲਾਂ ਦੀ ਖਿਮਾ ਕੋਟਾਨ ਕੋਟ ਸ਼ੁਕਰਾਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ, ਜਿਨ੍ਹਾਂ ਨੇ ਕਿਰਪਾ ਕਰਕੇ ਆਪਣੇ ਸੇਵਕਾਂ ਤੋਂ ਆਪ ਹਾਜ਼ਰੀ ਭਰਾਈ ਹੈ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋ ਸਾਧ ਸੰਗਤ ਜੀ, ਇਹ ਸਨ ਭਾਈ ਰਵਿੰਦਰ ਸਿੰਘ ਜੀ ਮਛਲੀ ਕਲਾਂ ਤੋਂ। ਸਤਿਗੁਰਾਂ ਦੀ ਸਾਧ ਸੰਗਤ ਜੀ ਮਿਹਰ, ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਨਾਲ ਜਿੱਥੇ ਆਪਾਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਣਾਂ ਦੇ ਵਿੱਚ, ਉਹਨਾਂ ਦੀ ਗੋਦ ਦੇ ਵਿੱਚ ਬੈਠ ਕਰਕੇ, ਉਹਨਾਂ ਦੀ ਯਾਦ ਦੇ ਵਿੱਚ ਜੁੜ ਬੈਠੇ ਹਾਂ ਸਾਧ ਸੰਗਤ ਜੀ। ਇੱਥੇ ਪੰਜਾਬ ਤੋਂ ਵੱਖ ਵੱਖ ਸੰਪਰਦਾਵਾਂ ਦੇ ਮਹਾਂਪੁਰਖ, ਉਦਾਸੀਨ ਮਹਾਂਪੁਰਖ ਜਿਹੜੇ ਆਏ, ਪਹਿਲਾਂ ਆਏ ਸਨ ਸਤਸੰਗ ਜੀ, ਦੇਖੋ ਗੁਰੂ ਸਾਹਿਬ ਜੀਆਂ ਨੂੰ ਘੋੜੇ ਭੇਟ ਕਰਦੇ ਨੇ ਆ ਕੇ। ਇੱਥੇ ਸਤਸੰਗ ਜੀ ਇੱਕ ਨਹੀਂ, ਪਤਾ ਨਹੀਂ ਕਿੰਨੇ ਕੁ ਮਤਾਂ ਦੇ ਸਾਧੂ ਆਉਂਦੇ ਨੇ, ਕਿੰਨੇ ਸੰਪਰਦਾਵਾਂ ਦੇ ਮਹਾਂਪੁਰਖ ਆਉਂਦੇ ਨੇ। ਕੋਈ ਖੁਸ਼ੀ ਕਿਸੇ ਤਰ੍ਹਾਂ ਲੈਂਦਾ ਹੈ, ਕੋਈ ਕਿਸੇ ਤਰ੍ਹਾਂ ਲੈਂਦਾ ਹੈ, ਕੋਈ ਆ ਕੇ ਝਾੜੂ ਦੀ ਸੇਵਾ ਕਰਦਾ, ਕੋਈ ਬਰਤਨਾਂ ਦੀ ਸੇਵਾ ਕਰਦਾ, ਕੋਈ ਰੱਬ ਦੇ ਪਿਆਰੇ ਦੀ ਯਾਦ ਦੇ ਵਿੱਚ ਜੁੜਦਾ, ਕੋਈ ਕੀਰਤਨ ਸਰਵਣ ਕਰਦਾ। ਸਤਸੰਗ ਜੀ, ਨੌ ਪ੍ਰਕਾਰ ਦੀ ਭਗਤੀ ਹੈ। ਭਗਤ ਨਵੇਂ ਪ੍ਰਕਾਰਾ, ਪਾਵਨ ਗੁਰਬਾਣੀ ਦੇ ਵਿੱਚ ਸਤਸੰਗ ਜੀ ਜ਼ਿਕਰ ਆਉਂਦਾ ਵੀ ਜਿਹੜੀ ਭਗਤੀ ਹੈ ਨੌ ਪ੍ਰਕਾਰ ਦੀ ਹੈ। ਭਗਤ ਨਵੇਂ ਪ੍ਰਕਾਰਾ, ਪੰਡਿਤ ਵੇਦ ਪੁਕਾਰਾ। ਨੌ ਪ੍ਰਕਾਰ ਦੀ ਭਗਤੀ ਦੇ ਵਿੱਚ ਸਾਧ ਸੰਗਤ ਜੀ, ਜਿੱਥੇ ਸੇਵਾ ਭਗਤੀ ਹੈ, ਕੀਰਤਨ ਭਗਤੀ ਹੈ, ਅਤੇ ਸਤਸੰਗ ਜੀ ਸ਼ਰਧਾ ਭਾਵਨਾ ਰੱਖ ਕੇ ਜਿਹੜੇ ਗੁਰੂ ਮਹਾਰਾਜ ਜੀਆਂ ਦਾ ਸਤਸੰਗ ਜੀ ਸਿਮਰਨ ਕਰਦੇ ਨੇ, ਗੁਰੂ ਮਹਾਰਾਜ ਜੀ ਦੀ ਯਾਦ ਦੇ ਵਿੱਚ ਜੁੜਦੇ ਨੇ, ਸਤਸੰਗ ਜੀ ਸੇਵਾ ਵੀ ਭਗਤੀ ਹੈ। ਕੋਈ ਆ ਕੇ ਸੰਗਤਾਂ ਦੇ ਜੋੜੇ ਝਾੜਦਾ, ਕੋਈ ਛਬੀਲਾਂ 'ਤੇ ਸੇਵਾ ਕਰਦਾ, ਕੋਈ ਕਿਸੇ ਤਰ੍ਹਾਂ ਦੀ ਸੇਵਾ, ਕੋਈ ਕਿਸੇ ਤਰ੍ਹਾਂ ਦੀ ਸੇਵਾ। ਰਾੜਾ ਸਾਹਿਬ ਸੰਪਰਦਾ ਸਤਸੰਗ ਜੀ ਇਸ ਅਸਥਾਨ 'ਤੇ ਸਤਸੰਗ ਜੀ ਉਚੇਚਾ ਸੰਬੰਧ ਹੈ ਭਾਈ ਦਇਆ ਸਿੰਘ ਜੀ, ਜੋ ਮੁਖੀ ਪਿਆਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਤੋਂ ਜਿਨ੍ਹਾਂ ਨੇ ਸਤਸੰਗ ਜੀ ਖੁਸ਼ੀਆਂ ਲਈਆਂ, ਮਹਾਰਾਜ ਜੀਆਂ ਦੇ ਇੱਥੇ ਚਰਨਾਂ ਦੇ ਵਿੱਚ ਰਹਿ ਕਰਕੇ ਆਪਣੇ ਸਰੀਰ ਦਾ ਪਰਿਤਿਆਗ ਕੀਤਾ, ਗੁਰੂ ਮਹਾਰਾਜ ਜੀਆਂ ਦੇ ਹੁਕਮ ਦੇ ਨਾਲ ਸਤਸੰਗ ਜੀ ਸੱਚਖੰਡ ਨੂੰ ਗਏ, ਜਿਨ੍ਹਾਂ ਦੀ ਯਾਦ ਦੇ ਵਿੱਚ ਰਾੜਾ ਸਾਹਿਬ ਦੇ ਮਹਾਂਪੁਰਖ, ਮੌਜੂਦਾ ਮਹਾਂਪੁਰਖ ਬਾਬਾ ਅਮਰ ਸਿੰਘ ਜੀ ਜਥੇ ਸਮੇਤ ਆਏ ਅਤੇ ਆ ਕੇ ਸਤਸੰਗ ਦੀ ਹਾਜ਼ਰੀਆਂ, ਕੀਰਤਨ ਦੀਆਂ ਹਾਜ਼ਰੀਆਂ ਦੋ ਦਿਨ ਸ਼ਹਿਬਰਾਂ ਲੱਗੀਆਂ। ਅਤੇ ਇੱਥੇ ਸਤਸੰਗ ਜੀ ਇੱਕ ਨਹੀਂ, ਬੇਅੰਤ ਮਹਾਂਪੁਰਖ ਆਉਂਦੇ ਨੇ, ਜਿਸ ਤਰ੍ਹਾਂ ਬਾਬਾ ਮੋਹਨ ਸਿੰਘ ਜੀ ਮਹੋਲੀ ਤੋਂ ਨੇ, ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਜੋ ਬੜੇ ਅਨੰਨ ਸੇਵਕ ਨੇ, ਉਹਨਾਂ ਨੇ ਸਤਸੰਗ ਜੀ ਆਪਣਾ ਜਥਾ ਭੇਜਿਆ ਹੋਇਆ। ਭਾਈ ਮਨਜੀਤ ਸਿੰਘ ਜੀ ਅੱਬੋਵਾਲੀਏ ਨੂੰ ਡਿਊਟੀ ਲਾ ਕੇ ਭੇਜਿਆ ਵੀ ਜਾ ਕੇ ਗੁਰੂ ਸਾਹਿਬ ਦੇ ਆਕੀਆਂ ਦੀ, ਰਾਕੀਆਂ ਦੀ ਸੇਵਾ, ਘੋੜਿਆਂ ਦੀ ਸੇਵਾ ਕਰਨੀ। ਸਤਸੰਗ ਜੀ ਅੱਜ ਉਹਨਾਂ ਨੂੰ ਤਕਰੀਬਨ 10-15 ਦਿਨ ਦੇ ਲਗਭਗ ਹੋਣ ਲੱਗੇ ਨੇ, ਘੋੜਿਆਂ ਦੀ ਸੇਵਾ ਦੇ ਵਿੱਚ ਸਤਸੰਗ ਜੀ ਸੇਵਾ, ਇਹ ਗੁਰੂ ਸਾਹਿਬ ਜੀ ਦੀ ਖੁਸ਼ੀਆਂ ਲੈਣ ਵਾਸਤੇ। ਸਤਸੰਗ ਜੀ ਇਹ ਵੀ ਖੁਸ਼ੀਆਂ ਨੇ ਜੋ ਬਾਬਾ ਅਜੀਤਪਾਲ ਸਿੰਘ ਜੀ ਸੰਗਤਾਂ ਨੂੰ ਲੈ ਕੇ ਆਉਂਦੇ ਨੇ, ਅਤੇ ਆਪਣੇ ਜੋ ਸੰਗਤਾਂ ਇਹਨਾਂ ਨੂੰ ਸਤਸੰਗ ਜੀ ਤਿਲ ਫੁੱਲ ਦਿੰਦੀਆਂ ਨੇ। ਕਈ ਨਾਲ ਗਰੀਬ ਗੁਰਬੇ ਅਜਿਹੇ ਆਉਂਦੇ ਨੇ ਜਿਨ੍ਹਾਂ ਦੇ ਆਉਣ ਵਾਸਤੇ ਸਤਸੰਗ ਦੀ ਸਮਰੱਥਾ ਨਹੀਂ ਹੁੰਦੀ, ਮਨ ਦੇ ਵਿੱਚ ਵਹਿਵਲਤਾ ਹੁੰਦੀ ਹੈ ਵੀ ਅਸੀਂ ਵੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨੇ ਨੇ। ਉਹਨਾਂ ਨੂੰ ਲੈ ਕੇ ਆਉਣਾ ਤੇ ਆ ਕੇ ਸਾਧ ਸੰਗਤ ਦੀ ਉਹਨਾਂ ਦੀ ਸੇਵਾ ਕਰਨੀ ਕਿਹੜੀ ਭਾਵਨਾ ਦੇ ਨਾਲ ਜਿਸ ਤਰ੍ਹਾਂ ਧੰਨ ਧੰਨ ਬਾਬਾ ਨਿਧਾਨ ਸਿੰਘ ਜੀ ਲੰਗਰ ਸਾਹਿਬ ਵਾਲੇ ਸਾਧ ਸੰਗਤ ਜੀ ਜਦੋਂ ਪਹਿਲੇ ਸਮਿਆਂ ਦੇ ਵਿੱਚ ਇੱਕ ਹੀ ਟ੍ਰੇਨ ਚੱਲਦੀ ਸੀ ਸੰਗਤਾਂ ਪਹਿਲਾਂ ਮਨਮਾੜ ਆਉਂਦੀਆਂ ਸੀ ਮਨਮਾੜ ਤੋਂ ਗੱਡੀ ਬਦਲ ਕੇ ਇੱਥੋਂ ਸਾਧ ਸੰਗਤ ਜੀ ਸੰਗਤਾਂ ਦੇ ਜੋ ਸਮਾਨ ਹੁੰਦਾ ਸੀ ਗੱਡੇ ਉੱਤੇ ਲੱਦ ਕੇ ਮਹਾਂਪੁਰਖਾਂ ਨੇ ਆਪ ਲੈ ਕੇ ਆਉਣਾ ਪਹਿਲੇ ਸਮਿਆਂ ਦੇ ਵਿੱਚ ਹੁਣ ਬੜੇ ਸਾਧਨ ਨੇ ਸੱਚਖੰਡ ਸਾਹਿਬ ਤੋਂ ਬੱਸਾਂ ਵੀ ਜਾਂਦੀਆਂ ਨੇ ਲੰਗਰ ਸਾਹਿਬ ਤੋਂ ਵੀ ਸਤਸੰਗ ਜੀ ਉਹ ਸਮਾਂ ਉਸੇ ਤਰ੍ਹਾਂ ਸਤਸੰਗ ਜੀ ਉਹ ਰੀਤੀ ਨੂੰ ਲੈ ਕਰਕੇ ਦੇਖਿਆ ਸਾਰੀ ਸੁਵਿਧਾ ਸੰਗਤਾਂ ਨੂੰ ਨਾਲ ਲੈ ਕੇ ਆਉਣਾ ਸਤਸੰਗ ਜੀ ਇੱਥੇ ਆ ਕੇ ਫਿਰ ਜਿਹੜੇ ਹਜ਼ੂਰੀ ਸਿੱਖ ਨੇ ਅਤੇ ਉਹ ਵੀ ਦੇਖਦੇ ਨੇ ਵੀ ਜਦੋਂ ਬਾਬਾ ਜੀ ਆਉਣਗੇ ਕਦੋਂ ਆ ਕੇ ਅਖੰਡ ਪਾਠ ਸਾਹਿਬਾਂ ਦੀ ਉਹਨਾਂ ਦੀ ਲੜੀ ਹੋਵੇਗੀ ਬੇਅੰਤ ਮਹਾਂਪੁਰਖ ਆਉਂਦੇ ਨੇ ਇੱਥੇ ਸਤਸੰਗ ਜੀ ਖੁਸ਼ੀਆਂ ਲੈਣ ਵਾਸਤੇ ਹੁਣ ਆਪਾਂ ਸਤਸੰਗ ਜੀ ਬਾਬਾ ਜੀ ਕਹਿੰਦੇ ਵੀ ਸਾਡਾ ਗਲਾ ਤਾਂ ਕੰਮ ਨਹੀਂ ਕਰਦਾ ਨਾ ਹੀ ਅਸੀਂ ਸਮਾਂ ਲਾਉਣਾ ਪਰ ਫਿਰ ਵੀ ਬੇਨਤੀ ਕਰੀਏ ਮਹਾਂਪੁਰਖਾਂ ਨੂੰ ਵੀ ਆਪਣੀ ਮੌਜ ਦੇ ਨਾਲ ਜਿੰਨਾ ਕੁ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਸਿਰ 'ਤੇ ਹੱਥ ਰੱਖ ਕੇ ਸਤਸੰਗ ਜੀ ਸੇਵਾ ਲੈਂਦੇ ਨੇ ਬੇਨਤੀ ਹੈ ਬਾਬਾ ਅਜੀਤਪਾਲ ਸਿੰਘ ਜੀ ਬਾਬਾ ਪਾਲੀ ਜੀ ਨੂੰ ਵੀ ਉਹ ਸੰਗਤਾਂ ਦੇ ਸਨਮੁੱਖ ਕਿਉਂ ਜਿਹੜੀ ਸੰਗਤ ਬੈਠੀ ਹੈ ਨਾ ਬੜੀ ਪ੍ਰੇਮ ਵਾਲੀ ਹੈ ਕੱਲ੍ਹ ਬਾਬਾ ਜੀ ਦਾ ਸਰੀਰ ਢਿੱਲਾ ਹੋ ਗਿਆ ਸਾਰੀ ਸੰਗਤ ਸਤਸੰਗ ਜੀ ਜਿਵੇਂ ਚੰਦ ਦੀ ਚਕੋਰ ਦੇ ਨਾਲ ਪ੍ਰੀਤ ਹੈ ਨਾ ਸਾਰੀ ਸੰਗਤ ਬੜੇ ਬਾਬਾ ਜੀ ਨੂੰ ਸਤਸੰਗ ਜੀ ਅਰਦਾਸਾਂ ਹੀ ਕਰ ਰਹੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੰਦਰੁਸਤੀ ਬਖਸ਼ਿਸ਼ ਕੀਤੀ ਹੈ ਜੇ ਚੜ੍ਹਦੀ ਕਲਾ ਦੇ ਨਾਲ ਸਤਸੰਗ ਜੀ ਫਿਰ ਹਾਜ਼ਰੀਆਂ ਭਰ ਰਹੇ ਨੇ ਆਪਣੀ ਮੌਜ ਦੇ ਅਨੁਸਾਰ ਬਾਬਾ ਅਜੀਤਪਾਲ ਸਿੰਘ ਜੀ ਸਤਸੰਗ ਜੀ ਸੇਵਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜਾਂ ਦੇ ਸਨਮੁੱਖ ਸਤਸੰਗ ਜੀ ਸੇਵਾ ਨਿਭਾਉਣਗੇ ਉਸ ਤੋਂ ਉਪਰੰਤ ਬਾਬਾ ਰਣਜੋਤ ਸਿੰਘ ਜੀ ਜਿਹਨਾਂ ਨੂੰ ਦਾਸ ਨੇ ਬੇਨਤੀ ਕੀਤੀ ਬਾਬਾ ਜੀ ਵੀ ਆਪਣੀ ਸੰਪਰਦਾ ਵੱਲੋਂ ਜਿੱਥੇ ਇੰਨੇ ਸਮਾਗਮ ਹੋ ਰਹੇ ਨੇ ਰਾੜਾ ਸਾਹਿਬ ਤੋਂ ਅਤੇ ਹੁਣ ਇਹ ਉਪਰਾਲੇ ਸਤਿਗੁਰਾਂ ਨੇ ਸਤਿਕਾਰਯੋਗ ਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਾਹਿਬ ਵਾਲਿਆਂ ਦੀ ਪ੍ਰੇਰਨਾ ਦੇ ਨਾਲ ਸਤਸੰਗ ਜੀ ਇਹ ਸਮਾਗਮ ਸਤਿਕਾਰਯੋਗ ਸੰਤ ਬਾਬਾ ਕੁਲਵੰਤ ਸਿੰਘ ਜੀ ਉਹਨਾਂ ਦੀ ਆਗਿਆ ਅਨੁਸਾਰ ਸਤਸੰਗ ਜੀ ਇਹ ਰੈਣ ਸਵਾਈ ਕੀਰਤਨ ਰੱਖੇ ਨੇ ਅਤੇ ਇਹਨਾਂ ਤੋਂ ਉਪਰੰਤ ਸਤਿਕਾਰਯੋਗ ਬਾਬਾ ਰਣਜੋਤ ਸਿੰਘ ਜੀ ਹਾਜ਼ਰੀ ਭਰਨਗੇ ਜੀ ਸੋ ਆਓ ਬਾਬਾ ਦੀਆਂ ਪਾਸੋਂ ਬਚਨ ਵੀ ਸੁਣੀਏ ਅਤੇ ਕੀਰਤਨ ਦੀਆਂ ਸਾਹਿਬਰਾਂ ਵੀ ਲਾਉਣਗੇ ਜੀ ਬਾਬਾ ਅਜੀਤਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਹਿੰਦੇ ਇਹ ਅਰਦਾਸ ਕਰਨੀ ਹੈ ਆਪਾਂ ਵੀ ਮਹਾਰਾਜ ਤੁਹਾਡੇ ਚਰਨਾਂ ਨਾਲ ਵਜਾ ਦੇ, ਬਹੁਤ ਜਨਮ ਵਿਛੜੇ ਕੇ ਪਾ ਦੇ। ਇਹ ਗਰੀਬ ਨਿਵਾਜ ਅਬ ਕੀ ਵਾਰ ਬਖਸ਼, ਹੇ ਗਰੀਬ ਨਿਵਾਜ ਜੇ ਟੁੱਟਾ ਹੈ ਤੇ ਸਾਨੂੰ ਬਖਸ਼ ਦੇ। ਲੇਖੇ ਕਿਤੇ ਨਾ ਖਿਣ ਖਿਣ ਭੁੱਲ, ਗਰੀਬ ਨਿਵਾਜ ਬੜੀਆਂ ਭੁੱਲਾਂ ਹੁੰਦੀਆਂ ਤੇ ਬਖਸ਼ ਦੇ, ਤੁਸੀਂ ਬਖਸ਼ਣਾ ਤੁਸੀਂ ਬਖਸ਼ਾਂ ਦੋ। ਇਹ ਦੁੱਧ ਪੁੱਤ ਦੇ ਆਪਾਂ ਮੰਗਣੇ ਨੇ, ਜੇ ਮੰਗਣਾ ਹੈ ਗੁਰੂ ਕੇ ਪਿਆਰੇ ਉਹ ਨਾਮ ਦੀ ਦਾਤ ਮੰਗਣੀ ਹੈ। ਇਹ ਗਰੀਬ ਨਿਵਾਜ ਕਲਗੀਆਂ ਵਾਲਿਆ ਜੇ ਤੁਠਾ ਹੈ ਤੇ ਸਾਨੂੰ ਸੋਚੀ ਦੇ। ਇਹ ਸਾਡੇ ਬਾਬਾ ਜੀ ਕਿਹਾ ਕਰਦੇ ਸਨ। ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ, ਹਜ਼ਾਰਾਂ ਬੱਚੇ ਅਸੀਂ ਬਾਬਾ ਜੀ ਕੋਲੇ ਪਲੇ। ਬਾਬਾ ਜੀ ਨੇ ਕਹਿਣਾ ਜਵਾਨ ਜਦੋਂ ਗੁਰੂ ਸਾਹਿਬ ਕੋਲੇ ਮੱਥਾ ਟੇਕਦੇ ਆ ਨਾ ਉਦੋਂ ਅਰਦਾਸ ਕਰਿਆ ਕਰੋ ਗਰੀਬ ਨਿਵਾਜ ਸਾਨੂੰ ਸੋਚੀ ਦੇ। ਸਮਰੱਥ ਗੁਰੂ ਸਿਰ ਹੱਥ ਧਰਿਓ, ਗਰੀਬ ਨਿਵਾਜ ਸਾਡੇ ਨਿਮਾਣਿਆਂ ਦੇ ਸਿਰ ਤੇ ਹੱਥ ਧਰਿਓ, ਆਪ ਕਿਰਪਾ ਕਰਿਓ, ਬਖਸ਼ਿਸ਼ਾਂ ਦੇ ਘਰ ਦੇ ਪਾਤਰ ਹੋ, ਅਬ ਕੀ ਵਾਰ ਬਖਸ਼ ਬੰਦੇ। ਪਰ ਗੁਰੂ ਕੇ ਪਿਆਰੇ ਹੋ ਨਾਮ ਜਪਣਾ ਪੈਣਾ। ਮਹਾਰਾਜ ਕਹਿੰਦੇ ਜਿਨ ਨਾਮ ਜਪਦੇ ਹੈ ਜਿਹੜੇ ਉਹਨਾਂ ਦੇ ਮੁੱਖ ਉਜਲੇ ਹੋ ਜਾਂਦੇ ਆ। ਮੁੱਖ ਮੁੱਖ ਕਹਿੰਦੇ ਮੂੰਹ ਨੂੰ, ਉਹਨਾਂ ਦੇ ਪਵਿੱਤਰ ਹੋ ਜਾਂਦੇ ਆ ਇਹਨਾਂ ਦੇ ਜਿਹੜੇ ਨਾਮ ਜਪਦੇ ਆ। ਕਹਿੰਦੇ ਜਿਨੀ ਨਾਮ ਤੇ ਆਇਆ ਗਏ ਮਸਕਤ, ਨਾਨਕ ਤੇ ਮੁੱਖ ਉਜਲੇ ਆ ਨਾ ਬਾਣੀ ਨੇ। ਕਹਿੰਦੇ ਤੁਹਾਡੇ ਮੁੱਖ ਉਜਲੇ ਹੋ ਜਾਣੇ ਆ ਕਦੋਂ, ਜਦੋਂ ਨਾਮ ਜਪਿਆ। ਜਿਨੀ ਨਾਮ ਤੇ ਆਇਆ ਗੇਮ ਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਕਹਿੰਦੇ ਮੁੱਖ ਉਜਲੇ ਹੋ ਗਏ, ਪਰ ਅਫਸੋਸ ਹੈ ਪਿਓ ਤੇ ਨਾਰਾਜ਼ਗੀ ਵੀ ਹੈ। ਪਰ ਗੁਰੂ ਕੇ ਪਿਆਰੇ ਹੋ ਅਸੀਂ ਸਿੱਖ ਜੇ ਬਾਨਾ ਤੇ ਕਲਗੀਧਰ ਪਾਤਸ਼ਾਹ ਦੀ ਸਿੱਖ ਬਣੇ, ਗੁਰੂਆਂ ਦੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਬਾ ਜੀ ਵਚਨ ਕਰਿਆ ਕਰਦੇ ਸਨ। ਕਹਿੰਦੇ ਪੁੱਤ ਜਿੰਨੀ ਵਾਰੀ ਆਉਣਾ ਹੈ ਸੱਚਖੰਡ ਚ ਉੱਨੀ ਵਾਰੀ ਮੱਥੇ ਟੇਕਣੇ ਆ, ਸੱਚਾ ਵਚਨ ਹੈ ਗੁਰੂ ਕੇ ਪਿਆਰੇ। ਕਹਿੰਦੇ ਮੈਂ ਨਿੱਕਾ ਜਿਹਾ ਸੀ ਭੋਰੇ ਚ, ਬਾਬਾ ਜੀ ਨੇ ਮੈਨੂੰ ਕੰਮ ਭੇਜਤਾ ਬਾਹਰ, ਮੈਂ ਭੱਜ ਕੇ ਜਦੋਂ ਫਿਰ ਦਰਬਾਰ ਚ ਆਇਆ ਬਾਬਾ ਜੀ ਦੇ ਕੰਨ ਚ ਵਚਨ ਕਰਨ ਲੱਗਾ ਬੇਨਤੀ ਤੇ ਧੰਨ ਬਾਬਾ ਗੁਰਦ ਸਿੰਘ ਮਹਾਰਾਜ ਕਹਿੰਦੇ ਪੁੱਤ ਪਹਿਲਾਂ ਮੱਥਾ ਟੇਕ, ਮੈਂ ਨਿਆਣਾ ਸੀ। ਮੈਂ ਕਿਹਾ ਮਹਾਰਾਜ ਟੇਕਿਆ, ਬਾਬਾ ਜੀ ਕਹਿੰਦੇ ਜਿੰਨੀ ਵਾਰੀ ਤੂੰ ਮੱਥਾ ਟੇਕੇਗਾ ਪਾਤਸ਼ਾਹ ਨੂੰ, ਗਰੀਬ ਨਿਵਾਜ ਸਾਹਿਬ ਮੇਰਾ ਨਿਤ ਨਵਾਂ, ਗੱਜ ਕੇ ਪੜ੍ਹਿਓ, ਸਾਹਿਬ ਮੇਰਾ ਨਿਤ ਨਵਾਂ। ਕਹਿੰਦੇ ਜਿੰਨੀ ਵਾਰੀ ਮੱਥਾ ਟੇਕਿਆ, ਤੁਸੀਂ ਸਿੰਘ ਸਾਹਿਬ ਦੇ ਦਰਸ਼ਨ ਕਰਦੇ, ਮੈਨੂੰ ਦੱਸਣ ਦੀ ਲੋੜ ਨਹੀਂ। ਵੇਖੋ ਕਿੰਨਾ ਝੁਕ ਝੁਕ ਕੇ ਪਾਤਸ਼ਾਹ ਨੂੰ ਹਾਜ਼ਰ ਸਮਝਦੇ ਆ। ਅਸੀਂ ਨਿੱਕੇ ਜਿਹੇ ਹੁੰਦੇ ਸੀ ਤੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਸਾਨੂੰ ਭੇਜਿਆ ਇੱਥੇ ਤੇ ਬਾਬਾ ਜੀ ਨੇ ਵਚਨ ਕੀਤਾ। ਕਹਿੰਦੇ ਜਦੋਂ ਤੁਸੀਂ ਸਵੇਰੇ ਪਰਿਕਰਮਾ ਕਰਨੀ ਉੱਥੇ ਗੱਜ ਕੇ ਜਕਾਰਾ ਬੁਲਾਉਣਾ ਕਿਉਂਕਿ ਤੁਸੀਂ ਸਿੱਖ ਹੋ। ਕਹਿੰਦੇ ਫਿਰ ਅੰਦਰੋਂ ਕਲਗੀਆਂ ਵਾਲਾ ਵੀ ਆਵਾਜ਼ ਦਿੰਦਾ ਗੱਜ ਕੇ, ਆਖੋ ਸਤਨਾਮ ਸ਼੍ਰੀ, ਕੋਈ ਆਵਾਜ਼ ਦੇਵੇ। ਜਦੋਂ ਪੁਜਾਰੀ ਸਾਹਿਬ ਦਰਵਾਜ਼ਾ ਖੋਲਦੇ ਆ ਉਦੋਂ ਸਾਰੇ ਸਿੰਘ ਪਿਆਰ ਨਾਲ ਗੱਜ ਕੇ ਫਤਿਹ ਬੁਲਾਉਂਦੇ ਆ, ਉਦੋਂ ਪਾਤਸ਼ਾਹ ਦੀ ਅੰਦਰੋਂ ਆਵਾਜ਼ ਆਉਂਦੀ ਹੈ ਤੇ ਉਹਨਾਂ ਦੇ ਮੁੱਖ ਉਜਲੇ ਹੋ ਜਾਂਦੇ ਆ। ਕਹਿੰਦੇ ਜਿਨੀ ਨਾਮ ਤੇ ਆਇਆ ਗੇ ਮਸਕਤ, ਨਾਨਕ ਤੇ ਮੁੱਖ ਕੀਤੀ ਛੁੱਟੀ ਨਾਲ। ਕਹਿੰਦੇ ਫਿਰ ਕਿਰਪਾ ਹੋ ਜਾਂਦੀ ਹੈ ਜਿਹਨਾਂ ਨੇ ਨਾਮ ਤੇ ਆਇਆ, ਜਿਹਨਾਂ ਨੇ ਢਾਲਣਾ ਕੀਤੀ ਬੰਦਗੀ ਕੀਤੀ ਤੇ ਗੁਰੂ ਕੇ ਪਿਆਰੇ ਹੋ ਰੀਤੀਆਂ ਸਿੱਧੀਆਂ ਮਗਰ ਦੂਰੀਆਂ ਫਿਰਦੀਆਂ ਗਾਜ ਕੇ ਆਗੋ
1: ਸਤਨਾਮ।
0: ਚੀਟੀ ਤੇ ਉਂਚਰੇ ਅਸਤੂਲਾ ਸੀ, ਪੜ੍ਹਦੇ ਰੋਜ਼ ਪਰ ਮੰਨਦੇ ਨਹੀਂ ਮਾਫ਼ ਕਰਨਾ। ਮਹਾਰਾਜ ਕਹਿੰਦੇ ਚੀਟੀ ਤੇ ਪੁੰਚਰੇ ਅਸਤੂਲਾ ਸਾਪਰ ਕਿਰਪਾ
1: ਦ੍ਰਿਸ਼ਟ ਕਰ ਫੂਲਾ।
0: ਬਾਪੂ ਕਹਿੰਦਾ ਮੈਂ ਸਾਰਿਆਂ ਤੇ ਇੱਕੋ ਜਿਹੀ ਕਿਰਪਾ ਕੀਤੀ ਹੈ। ਇੱਕ ਵਾਰੀ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕੋਲੇ ਨਾ ਕੋਈ ਪਿਆਰ ਵਾਲਾ ਗੁਰੂ ਦਾ ਸਿੱਖ ਆ ਗਿਆ, ਕਿਉਂਕਿ ਜਦੋਂ ਇਹ ਰਾਹ ਤੇ ਤੁਰੀਏ ਫਿਰ ਵੱਡਿਆਂ ਦੇ ਸੰਗ ਕਰਨੇ ਪੈਂਦੇ ਆ। ਇਹਨਾਂ ਦੇ ਸੰਗ ਜਿਹੜੇ ਆਪ ਨਾਮ ਜਪਦੇ ਆ ਫਿਰ ਉਹ ਸਮਤ ਦਿੰਦੇ ਆ, ਭਾਈ ਐ ਨਾਮ ਜਪੋ ਜਾਂ ਬਹਾਨੇ ਨਾਲ ਦੱਸਦੇ ਮੈਂ ਐ ਕਰਦਾ ਰਿਹਾ, ਭਾਵ ਤੂੰ ਏਦਾਂ ਕਰਿਆ ਕਰ ਭਾਈ ਤੇਰਾ ਜੀਵਨ ਬਦਲ ਜੂ, ਕਲਗੀਆਂ ਵਾਲਾ ਪਾਤਸ਼ਾਹ ਕਿਰਪਾ ਕਰੂ ਤੇਰੇ ਤੇ। ਕਿਉਂਕਿ ਜਿਹਨਾਂ ਨੇ ਅੰਮ੍ਰਿਤ ਛਕ ਲਿਆ ਏਕ ਪਿਤਾ ਏਕ
1: ਸਕਿਆਮਾਰਕ
0: ਤੇ ਕਲਗੀ ਧਰ ਪਾਤਸ਼ਾਹ ਦੀ ਉਹਦੇ ਉੱਤੇ ਕਿਰਪਾ। ਫਿਰ ਵੇਖੋ ਵਾਹੋ ਵਾਹੋ ਗੋਬਿੰਦ ਸਿੰਘ ਆਪੇ, ਵੇਖੋ ਕਿੱਡਾ ਵੱਡਾ ਗੁਰੂ ਹੈ, ਸਾਨੂੰ ਕਿੰਨਾ ਵੱਡਾ ਮਾਣ ਮਿਲਦਾ ਹੈ। ਦੁਨੀਆਂ ਵਿੱਚ ਬਹੁਤ ਗੁਰੂ ਹੈ ਪਰ ਗੁਰੂ ਕੇ ਪਿਆਰੇ ਧੰਨ ਕਲਗੀ ਧਰ ਪਾਤਸ਼ਾਹ ਜਿਹੜੇ ਸਿੱਖਾਂ ਨੂੰ ਇੰਨਾ ਪਿਆਰ ਕਰਦੇ ਹੈ। ਕਹਿੰਦੇ ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ, ਮਹਾਰਾਜ ਪਿਆਰ ਕਰਦੇ ਆਪਣੇ ਸਿੱਖ ਨੂੰ ਦੱਸਦੇ ਹੈ ਵੀ ਤੂੰ ਮਰਿਆਦਾ ਵਿੱਚ ਰਹੀ ਤੇ ਮੈਂ ਤੇਰੇ ਨਾਲ ਹੈ। ਇਹ ਕਲਗੀ ਧਰ ਪਾਤਸ਼ਾਹ ਦੇ ਵਚਨ ਹੈ ਗੁਰੂ ਕੇ ਪਿਆਰੇ। ਜਿਹੜੇ ਤੁਸੀਂ ਅੰਮ੍ਰਿਤ ਛਕ ਲਏ ਏਕ ਪਿਤਾ ਏਕ ਸਕੇ ਹਮ
1: ਬਾਰਕ
0: ਬਾਰਕ, ਇੱਕ ਪਿਤਾ ਕਲਗੀ ਧਰ ਪਾਤਸ਼ਾਹ ਆਪਾਂ ਪੁੱਤਰ ਜਿਹੜਿਆਂ ਨੇ ਅੰਮ੍ਰਿਤ ਛਕੇ ਹੈ ਤੇ ਗੁਰੂ ਕੇ ਪਿਆਰੇ। ਫਿਰ ਉਹਦਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਦਸਮ ਗੁਰੂ ਗ੍ਰੰਥ ਸਾਹਿਬ ਜੀ, ਸਰਵ ਗੁਰੂ ਗ੍ਰੰਥ ਸਾਹਿਬ, ਇਹ ਪਾਤਸ਼ਾਹ ਦੇ ਮੁੱਖ ਦੇ ਵਾਕ ਨੇ, ਉਹਨਾਂ ਦੇ ਮੁੱਖ ਦੇ ਉਚਾਰਨ ਕੀਤੇ ਹੋਏ ਸ਼ਬਦ ਪਿਆਰ ਉਹ ਬਾਣੀ ਰਚੀ ਤੇ ਸਾਨੂੰ ਸਿੱਖਾਂ ਨੂੰ ਸੇਧ ਦਿੱਤੀ ਵੀ ਭਾਈ ਇਹਨੂੰ ਪੜ੍ਹੀ ਫਿਰ ਇਹਨੂੰ ਮੰਨੀ, ਮੰਨੇ ਕੀ ਗੱਤ ਕਹਿੰਦੇ ਤੇਰੀ ਗੱਲ ਵੱਖਰੀ ਹੋ ਜੂ। ਆਪਣੇ ਸਿੱਖ ਨੂੰ ਕਹਿੰਦੇ ਚਾਰ ਨਰਾਲੀ ਭਗਤਾ ਤੇਰੀ ਵਿਕਮੂ ਮਾਰਗ ਚੱਲਣਾ, ਕਹਿੰਦੇ ਤੇਰਾ ਮਾਰਗ ਵੱਖਰਾ ਤੇਰੀ ਸੋਚ ਵੱਖਰੀ ਸਿੱਖ ਦੀ ਸੋਚ। ਕਿਉਂਕਿ ਜਦੋਂ ਅੰਮ੍ਰਿਤ ਛਕ ਲਿਆ ਗੁਰੂ ਨੂੰ ਮੱਥਾ ਟੇਕਤਾ ਆਪਣੀ ਮਤ ਖਤਮ ਹੋ ਗਈ, ਫਿਰ ਮਤ ਕਿਹਦੀ, ਮਤ ਪਤ ਦੇ ਰਾਕੇ ਆਪ ਅਕਾਲ ਪੁਰਖ ਵਾਹਿਗੁਰੂ। ਅਬਰਦਾਸ ਚ ਪੜ੍ਹਦੇ ਰੋਜ਼ ਆਪ ਸੋਈ ਮਤ ਪਤ ਦੇ ਰਾਖੇ ਆਪ ਪਰਮੇਸ਼ਰ ਤੇ ਗੁਰੂ ਕੇ ਪਿਆਰੇ ਫਿਰ ਕਿਰਪਾ ਹੋ ਜਾਂਦੀ। ਜਦੋਂ ਆਪਾਂ ਨਾਮ ਜਪੀਏ ਤੇ ਕਲਗੀ ਧਰ ਪਾਤਸ਼ਾਹ ਉਹਦੇ ਲਈ ਗਰੀਬ ਨਵਾਜ ਜੇ ਸਾਡੇ ਤੇ ਤੁਠਾ ਹੈ ਸਾਡੀ ਮਤ ਆ ਜਾਵੇ, ਤੇਰੀ ਮਤ ਆ ਜਾਵੇ ਸਾਡੀ ਮਤ ਚ ਕਿਰਪਾ ਕਰ ਦੀ ਗੌਰ ਕੀ ਮਤ ਤੋਲੇ ਕੇ ਆ ਭਗਤ ਬਿਨਾ ਉਹ ਡੂਬੇ
1: ਸਿਆਣੇ।
0: ਇਹ ਗੁਰੂ ਕੇ ਪਿਆਰੇ ਹੋ, ਮੇਰਾ ਗਲਾ ਤਾਂ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ, ਅੱਜ 3-4 ਮਹੀਨੇ ਹੋ ਗਏ ਸੇਵਾ ਕਰਦੇ ਹੋ, ਦਿਨ ਰਾਤ ਭੱਜੇ ਫਿਰਦੇ ਸੇਵਾ ਚ, ਫਿਰ ਸਾਰਿਆਂ ਨੇ ਪਿਆਰ ਦੇਣਾ ਪਿਆਰ ਲੈਣਾ। ਧੰਨ ਬਾਬਾ ਜੀ ਜਦੋਂ ਜੀਵਨ ਵੱਲ ਵੇਖੀ ਤਾਂ ਮੈਂ ਕਈ ਵਾਰੀ ਮੈਨੂੰ ਪੁੱਛਦੇ ਬਾਬਾ ਜੀ ਤੁਸੀਂ ਇੰਨੀ ਸੇਵਾ, ਮੈਂ ਕਿਹਾ ਸੀ ਉੱਥੇ ਪੁਜਾਰੀ ਸਾਹਿਬ ਦੇ ਦਰਸ਼ਨ ਕੀਤੇ ਛੋਟੇ ਹੁੰਦੇ, ਅਸੀਂ ਜਦੋਂ ਸ਼ਾਸਤਰਾਂ ਦੇ ਦਰਸ਼ਨ ਕੀਤੇ ਆਪਣੇ ਨੇਤਰਾਂ ਨਾਲ ਫੋਟੋ ਖਿੱਚ ਲਈ ਹੈ ਤੇ ਮੈਂ ਕਿਹਾ ਜਦੋਂ ਅਸੀਂ ਸੇਵਾ ਕਰਨੀ ਅਸੀਂ ਕਹਿੰਦਾ ਉਹਨਾਂ ਨਾਲੋਂ ਛੋਟੀ ਆ, ਅਸੀਂ ਹਲਕੀਆਂ ਚਾਦਰਾਂ ਹੀ ਵਿਛਾਣੀਆਂ ਸਿਰਾਣੇ ਲਾਣੇ। ਧੰਨ ਹੈ ਬਾਬਾ ਜੀ ਕਲਗੀ ਧਰ ਪਾਤਸ਼ਾਹ ਬਾਬਾ ਜੀ ਦੇ ਆਪ ਅੰਗ ਸੰਗ ਹੋ ਕੇ ਸੇਵਾ ਲੈਂਦੇ ਆ, ਬਹੁਤ ਵੱਡੀ ਸੇਵਾ। ਇਹ ਜਿਹੜਾ ਕਰਦਾ ਉਹਨੂੰ ਪਤਾ ਇਹ ਜਿਉਂਦਿਆਂ ਦੀ ਕਦਰ ਨਹੀਂ, ਮਰਿਆਂ ਤੋਂ ਕਦਰ, ਬਰਸੀਆਂ ਜਨਮ ਦਿਨ ਸਾਰਾ ਕੁਛ ਮਨਾਉਂਦੇ ਆ, ਪਰ ਗੁਰੂ ਕੇ ਪਿਆਰੇ ਰਹੀ ਵਿਚਾਰ। ਸਾਡੇ ਵੱਡੇ ਗੁਰੂ ਵੀ ਪਿਆਰ ਵਾਲੇ ਸਿੱਖ ਕੀਰਤਨੀਏ ਕਥਾ ਬਾਜ ਹੰਗੂਰਾ ਦਿੰਦੇ ਆ, ਜਾਗ ਲਓ ਜਾਗ ਲਿਓ ਮਨ ਕਾ ਗਾਫਲ ਸੋਇਆ, ਇਹਦੇ ਸੌ ਕੇ ਨਾ ਗਵਾ ਲਈ। ਇਆ ਗਾੜ ਚਲੋ ਹਰ ਲਾ ਆਗੇ
1: ਦੱਸਣ
0: ਸੋਇਆ, ਗੁਰੂ ਦੇ ਪਿਆਰੇ ਉਹ ਪਾਰੀ ਹੋਣਾ ਹੈ, ਹੁਣ ਵਾਰੀ ਹੈ ਆ ਧਾਰਨਾ ਪੜ੍ਹ ਗਏ, ਫਿਰ ਬਾਬਾ ਜੀ ਜਿਵੇਂ ਹੁਕਮ ਕਰਨਗੇ ਜਿੱਦਾਂ ਵੀ ਉਹਨਾਂ ਦੀ ਮੌਜ ਆ ਵੱਡੇ ਆ। ਇਹਨਾਂ ਨੇ ਮੈਨੂੰ ਪਿਛਲੀ ਵਾਰੀ ਨਾ ਜਦੋਂ ਮੈਂ ਯਾਤਰਾ 'ਚ ਆਇਆ ਮੈਨੂੰ ਬੜਾ ਪਿਆਰ ਦਿੱਤਾ, ਇੱਕ ਮੈਨੂੰ ਬੜਾ ਪਿਆਰਾ ਸ਼ਬਦ ਦਿੱਤਾ, ਕਿਉਂਕਿ ਧੰਨ ਬਾਬਾ ਕੁੰਦਨ ਸਿੰਘ ਮਹਾਰਾਜ ਨੇ ਜਦੋਂ ਸਰੀਰ ਛੱਡਤਾ ਅਸੀਂ ਖਾਈ ਸੇਵਾ 'ਚ ਜੁੱਟ ਗਏ, ਕਿਰਿਆ ਵੀ ਉਹ ਜੀ ਕਰ ਲਈ, ਪਰ ਬਾਬਾ ਜੀ ਦੇ ਪਾਏ ਪੂਰਨਿਆਂ 'ਤੇ ਬਾਬਾ ਜੀ ਇੱਕੋ ਗੱਲ ਕਹਿੰਦੇ ਸੀ, ਜਵਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਨਹੀਂ ਛੱਡਣਾ, ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾ। ਵੇਖੋ ਬਾਣੀ ਦੱਸਦੀ ਹੈ, ਕਹਿੰਦੇ ਸਾਰੀਆਂ ਰਿਸ਼ਤੇਦਾਰੀਆਂ ਤੂੰ ਗੁਰੂ ਸਾਹਿਬ ਨਾਲ ਪਾ ਲੈਣੀ। ਫਿਰ ਵੇਖੀ ਤੇਰਾ ਦਿਲ ਲੱਗਦਾ ਕਿ ਨਹੀਂ, ਕਿਉਂਕਿ ਨਿਆਣੇ ਹੁੰਦੇ ਸੀ ਬਾਬਾ ਜੀ ਨੂੰ ਸਿੱਧੇ ਹੀ, ਸਾਰਿਆਂ ਨੇ ਪਰਮਿਸ਼ਨ ਲੈਣੀ, ਅਸੀਂ ਸਿੱਧੇ ਹੀ ਚਲੇ ਜਾਣਾ ਨਿਆਣਿਆਂ ਨੇ, ਕਿਉਂਕਿ ਬਾਬਾ ਜੀ ਨਿਆਣਿਆਂ ਨੂੰ ਬਹੁਤ ਪਿਆਰ ਕਰਦੇ ਸੀ। ਆ ਸਾਡੇ ਬਾਬਾ ਕੁਲਵੰਤ ਸਿੰਘ ਜੀ ਨੂੰ ਪਤਾ ਹੈ, ਸਾਰਾ ਬਹੁਤ ਬਾਬਾ ਜੀ ਪਿਆਰ ਕਰਿਆ ਕਰਦੇ ਸੀ ਸਾਰੀਆਂ ਸੰਪਰਦਾਂ, ਸਾਰੇ ਨੇਕ ਸਿੰਘਾਂ ਨੂੰ, ਸਾਰੀਆਂ ਸੰਪਰਦਾਂ ਨੇ, ਸਾਰਿਆਂ ਨੇ ਵਰਸੀ ਦਿਆ ਨੇ, ਸਾਰਿਆਂ ਨੂੰ ਬਸਤਰ ਆਦਿ ਦੇਣੇ। ਇੱਕੋ ਗੱਲ ਕਹਿਣੀ ਭਾਈ, ਜਦੋਂ ਦੁੱਖ ਤਕਲੀਫ ਹੋਵੇ ਅਰਦਾਸ ਕਰਨੀ, ਦੇਗ ਕਿਰਾਇਆ ਕਰ ਗੁਰੂ ਗ੍ਰੰਥ ਸਾਹਿਬ ਨੂੰ, ਤੇ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝਣਾ ਬਾਬਾ ਜੀ ਕਿਆ ਕਰਦੇ ਸਨ। ਤੇ ਗੁਰੂ ਕੇ ਪਿਆਰਿਓ ਕਿਤੇ ਰੁਮਾਲੇ ਚੜਾਉਣ ਜੋਗੇ ਨਾ ਰਹਿ ਜੀਏ, ਕਲੈ ਮੱਥੇ ਟੇਕਣ ਜੋਗੇ ਨਾ ਰਹਿ ਜੀਏ। ਜੇ ਮੱਥਾ ਟੇਕਿਆ ਫਿਰ ਹਿਰਦੇ ਨਾਲ ਟੇਕ, ਅੰਦਰੋਂ ਟੇਕਦੇ ਮੇਰਾ ਗੁਰੂ ਮੇਰਾ ਕਲ ਗਿਆ ਵਾਰਾ। ਹਿਰਦੇ ਨਾਲ ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ
1: ਕਾਰਜ ਰਾਸ,
0: ਕਹਿੰਦੇ ਸਾਰੇ ਕਾਰਜ ਕਰੋ ਕਦੋਂ, ਜਦੋਂ ਆਪਾਂ ਆਪਣਾ ਮਨ ਵੇਚਿਆ। ਵੇਚਣਾ ਕਹਿਣ ਨੂੰ ਆਪਣੇ ਗੁਰੂ ਨੂੰ, ਬਾਣੀ ਕਹਿੰਦੀ ਹੈ ਸਾਰੇ ਪੜ੍ਹੀਏ।

ਨਾਮ ਨਾਮ ਨਾ ਜਪੀ ਕਦੀ ਤਿਲ ਤਿਲ ਜਾ ਕੋਈ ਦਸਰਾ ਵਾਹ ਭਾਗ ਜਾਗੇ ਮੇਰਾ ਗਲਾ ਮਾਉਂਦਾ ਮੈਂ ਉਸਨੂੰ ਪਹਿਲਾਂ ਬੇਨਤੀ ਤੁਹਾਡੇ ਸਾਥ ਪਾਤਸ਼ਾਹ ਤੋਂ ਦਾਤਾ ਲੈਣੀ ਹੈ ਕਲਗੀਧਰ ਪਾਤਸ਼ਾਹ ਤੋਂ ਉਹਨਾਂ ਦੀ ਖੁਸ਼ੀ ਸਿਮਰਨ ਦੇ ਵਿੱਚ ਕੋਈ ਰਸਨਾ ਰਵਾਨ ਜੀ ਨਾ।

ਸਤਿਗੁਰੂ ਕੇ ਪਿਆਰਿਓ ਇਹਨੇ ਕਿਹਾ ਜਿਹੜੀ ਪ੍ਰਵਾਨ ਕਰਿਓ। ਸਤਿਗੁਰਾਂ ਦਾ ਫਰਮਾਨ ਹੈ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਸ਼ੁਕੇ ਨਾਲ। ਸਤਿਗੁਰ ਗੁਰੂ ਕੇ ਪਿਆਰੇ ਹੋਇਆ ਪੁੱਲਾਂ ਜੁਗਾਂ ਦੀ ਖੇਮਾ। ਆਓ ਸਾਡੇ ਸਤਿਕਾਰਯੋਗ ਵੱਡੇ ਬੈਠੇ ਨੇ, ਅਗਲਾ ਸਮਾਂ ਉਹ ਆਪ ਜੀ ਨਾਲ ਲਿਖਣਗੇ। ਇਹ ਹਾਜ਼ਰੀਆਂ ਨੂੰ ਪ੍ਰਵਾਨ ਕਰਿਓ, ਗੁਰੂ ਕਿਰਪਾ ਕਰਿਓ, ਭਾਈ ਅੰਮ੍ਰਿਤ ਛਕੋ।

ਕੀਰਤਨ ਕਥਾ ਵਿਚਾਰਾਂ ਦੁਆਰਾ ਕੀਰਤਨ ਕਥਾ ਵਿਚਾਰਾਂ ਦੁਆਰਾ ਕਰਨਗੇ ਸੋ ਸਾਰੀ ਸ੍ਰਿਸ਼ਟੀ ਦੇ ਭਾਈ ਬੇਨਤੀ ਹੈ ਬੜੇ ਪਿਆਰ ਦੇ ਨਾਲ ਬੜੇ ਪਿਆਰ ਦੇ ਨਾਲ ਸੰਗਤ ਦੇ ਵਿੱਚ ਬਿਲਕੁਲ ਹਿੱਲ ਜੁਲ ਬਿਲਕੁਲ ਹਿੱਲ ਜੁਲ ਨਹੀਂ ਹੋ ਰਹੀ ਪਿਆਰ ਦੇ ਵਿੱਚ ਸੰਗਤ ਪਿਆਰ ਦੇ ਵਿੱਚ ਹਾਜ਼ਰੀ ਭਰ ਰਹੀ ਹੈ ਬੜੇ ਪਿਆਰ ਆਦਰ ਸਤਿਕਾਰ ਬੜੇ ਪਿਆਰ ਆਦਰ ਸਤਿਕਾਰ ਦੇ ਨਾਲ ਹਾਜ਼ਰ ਪਰਵਾਨੀ ਜੋ ਸਿੱਧਿਆ ਮੈਨੂੰ ਪ੍ਰਭਤਾਂ ਦੇ ਨਾਲ ਸਤਿਕਾਰ ਦੇ ਨੇ ਜੀ ਵਾਹਿਗੁਰੂ ਜੀ ਦਾ ਸਤਿਕਾਰ ਦੇ ਨੇ ਜੀ ਵਾਹਿਗੁਰੂ ਜੀ ਦਾ ਸਤਿਕਾਰ ਦੇ ਨੇ।

जो रहन सवाई की

ਜੋ ਕਿ ਅੱਜ ਦੇ ਦਿਨ ਪਰਲੋਕ ਗਮਨ ਕਰਕੇ ਗਏ ਔਰ ਭਾਈ ਸਾਲੋ ਜੀ ਸਤਿਗੁਰਾਂ ਦੇ ਅਨਿੰਨ ਸੇਵ, ਉਹਨਾਂ ਦਾ ਵੀ ਆਗਮਨ ਪੁਰਬ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਵਸਿੰਦੀਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਦਿਨ ਮਨਾਏ ਜਾ ਰਹੇ ਨੇ। ਔਰ ਜੋ ਮਹਾਂਪੁਰਖਾਂ ਨੇ ਇੱਥੇ ਉਪਰਾਲਾ ਕੀਤਾ, ਸ੍ਰੀ ਹਜ਼ੂਰ ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਵਾਲੇ, ਔਰ ਇੱਧਰ ਸ੍ਰੀ ਹਜ਼ੂਰ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਉਹਨਾਂ ਦੀ ਯਾਦ ਨੂੰ ਮਨਾਉਂਦੇ ਹੋਏ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਔਰ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ, ਉਹਨਾਂ ਤੋਂ ਵਰੋਸ ਆਏ ਹੋਏ ਮਹਾਂਪੁਰਖ, ਜਿਵੇਂ ਹੁਣੇ ਮਹਾਂਪੁਰਖਾਂ ਨੇ ਬਚਨ ਕੀਤੇ, ਸੰਤ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨਾਨਕਸਰ ਵਾਲੇ, ਇੱਧਰ ਰਾੜਾ ਸਾਹਿਬ ਵਾਲੇ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਂਪੁਰਖ ਰਾੜਾ ਸਾਹਿਬ ਲੰਗਰ ਵਾਲੇ, ਸੰਗਤ ਜੀ ਜੋ ਗੁਰਬਾਣੀ ਸਾਨੂੰ ਦੱਸਦੀ ਹੈ, ਸਾਨੂੰ ਸਮਝਾਉਂਦੀ ਹੈ, ਸ੍ਰੀ ਸੁਖਨੀ ਸਾਹਿਬ ਜੀ ਦੀ ਆਰੰਭਤਾ ਦੇ ਵਿੱਚ ਹੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਅੰਕਿਤ ਕਰ ਦਿੱਤਾ ਹੈ, ਸਾਨੂੰ ਉਪਦੇਸ਼ ਕੀਤਾ ਕਿ ਇਹੋ ਜਿਹੇ ਨਾਮ ਦੇ ਰਸੀਏ ਮਹਾਂਪੁਰਖ ਤੱਤ ਬੇਤੇ ਬ੍ਰਹਮ ਗਿਆਨੀ, ਕਿਉਂਕਿ ਸਮਾਂ ਹੋ ਚੁੱਕਾ ਪਰ ਸੰਖੇਪ ਹੀ, 14 ਵਿਦਿਆ ਸੰਸਾਰ ਦੇ ਵਿੱਚ ਮੰਨੀਆਂ ਨੇ ਸ਼ਾਸਤਰਾਂ ਨੇ, 14 ਵਿਦਿਆ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ, ਭਾਵੇਂ ਕਿ ਵਿਦਿਆ ਬਹੁਤ ਤਰ੍ਹਾਂ ਦੀ ਹੈ ਪਰ ਮੁੱਖ ਤੌਰ ਤੇ ਜਿਵੇਂ ਸ਼ਾਸਤਰ ਵਿਦਿਆ, ਸੰਗੀਤ ਵਿਦਿਆ, ਰਾਗ ਵਿਦਿਆ, ਇਹ 13 ਵਿਦਿਆ ਨੇ। ਜਿਹੜੀ 14ਵੀਂ ਵਿਦਿਆ ਹੈ ਉਹ ਹੈ ਬ੍ਰਹਮ ਗਿਆਨ, ਉਹ ਕਿਹਨਾਂ ਦੇ ਹਿੱਸੇ ਆਉਂਦੀ ਹੈ, ਉਹ ਤੱਤ ਬੇਤੇ ਮਹਾਂਪੁਰਖ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਆਪਾਂ ਇੱਥੇ ਜੁੜ ਬੈਠੇ, ਜਿਨ੍ਹਾਂ ਨੂੰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵਚਨ ਆਖ ਰਹੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ, ਸਿਮਰੋ ਜਾਸ ਬਸੰਬਰ ਏਕੈ ਨਾਮ ਜਪਤ ਅਗਣਤ ਅਨੇਕੈ, ਵੇਦ ਪ੍ਰਾਣ ਸਿਮਰਤ ਸੁਧਾਖਿਅਰ ਕੀਨੇ ਰਾਮ ਨਾਸ ਜੀਵ ਸਾਵੈ, ਤਾਂ ਕੀ ਮਹਿਮਾ ਗਨੀ ਨਾਮ। ਉਹਨਾਂ ਮਹਾਂਪੁਰਖਾਂ ਦੀ ਬਸ ਅਤ ਕਥਨੀ, ਕੋਈ ਵੀ ਮਹਿਮਾ ਨਹੀਂ ਗਾ ਸਕਦਾ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ, ਜਿਨ੍ਹਾਂ ਜਿਨ੍ਹਾਂ ਨੇ ਮਹਾਂਪੁਰਖਾਂ ਦੀ ਸੰਗਤ ਕੀਤੀ ਉਹਨਾਂ ਦਾ ਉਧਾਰ ਹੁੰਦਾ। ਸੋ ਆਓ ਰਾੜਾ ਸਾਹਿਬ ਵਾਲੇ ਮਹਾਂਪੁਰਖ ਕਿੰਨੀ ਸੇਵਾ ਕਰਦੇ, ਕੋਈ ਸਮਾਂ ਸੀ ਜਦੋਂ ਸੇਵਾ ਆਰੰਭ ਹੋਈ ਰਾੜਾ ਸਾਹਿਬ ਛੱਪਰਾਂ ਦੇ ਵਿੱਚ, ਪਰ ਪਹਿਲੇ ਪੈਰ ਮਹਾਂਪੁਰਖਾਂ ਦੇ ਨਾਲ ਉਹ ਰੱਬ ਰੰਗੀਆਂ ਰੂਹਾਂ ਉੱਥੇ ਰਹਿੰਦੀਆਂ, ਜਿਵੇਂ ਜਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹ ਵਚਨ ਸੁਣਾਉਂਦੇ, ਕਹਿੰਦੇ ਜਦੋਂ ਅਸੀਂ ਇੱਥੇ ਰਾੜੇ ਪਿੰਡ ਦੀ ਟੱਕੀ ਦੇ ਵਿੱਚ ਆ ਕੇ ਰਹਿਣ ਲੱਗੇ, ਛੱਪਰ ਪਾਏ ਨਾ, ਦਿਨੇ ਵੀ ਉਹ ਛੱਪਰਾਂ ਦੇ ਵਿੱਚੋਂ ਆਰਾਮ ਕਰਨਾ ਪੈਂਦਾ, ਦਿਨੇ ਵੀ ਕਹਿੰਦੇ ਛੱਪਰਾਂ ਦੇ ਵਿੱਚੋਂ ਸੱਪ ਹੀ ਗਿਰੀ ਜਾਇਆ ਕਰਦਾ, ਨਾ ਦਿਨੇ ਆਰਾਮ ਕਰਨਾ ਨਾ ਰਾਤ ਨੂੰ। ਇੱਧਰ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਂਪੁਰਖ ਕਿੰਨੇ ਸਾਲ ਲਗਾਤਾਰ ਗੁਰੂ ਘਰ ਦੇ ਵਿੱਚ ਸੇਵਾ, ਜਿਵੇਂ ਜਿੰਨੀ ਵੀ ਚੱਲਦੀ ਅੱਗੇ ਹੋ ਕਰਕੇ, ਜੇ ਕਿਤੇ ਭਰਤ ਪੈਂਦਾ, ਜਿੱਧਰ ਹੁਣ ਹੋਸਪਿਟਲ ਹੈ ਰਾੜਾ ਸਾਹਿਬ ਸੰਗਤਾਂ ਜਾਂਦੀਆਂ ਨੇ, ਉੱਥੇ ਆਪ ਸਾਰਾ ਸਾਰਾ ਦਿਨ ਅੱਧੀ ਅੱਧੀ ਰਾਤ ਤੱਕ ਇਸ ਮੌਕੇ ਫਿਰ ਅੰਮ੍ਰਿਤ ਵੇਲੇ ਜਾ ਕੇ ਉਹ ਮਿੱਟੀ ਇੱਧਰ ਉੱਧਰ ਕਰਦੇ, ਨਾ ਥੱਕਦੇ ਨਾ ਅੱਕਦੇ ਮਹਾਂਪੁਰਖ ਸੰਤ ਬਾਬਾ ਬਲਵੰਤ ਸਿੰਘ ਜੀ ਲੰਗਰ ਵਾਲੇ।
और फिर

ਗੱਲ ਉੜ ਗਈ। ਕਹਿੰਦੇ ਰਾੜੇ ਵਾਲੇ ਸੰਤਾਂ ਦੇ ਕੋਲ ਇੱਕ ਲੋਹੇ ਦਾ ਬੰਦਾ, ਉਹ ਨਾ ਥੱਕਦਾ ਨਾ ਅੱਕਦਾ। ਕਹਿੰਦੇ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਬਸ ਸੇਵਾ ਦੇ ਵਿੱਚ ਜੁਟੇ ਰਹੇ। ਕੀ ਆਖੀਏ ਸੰਗਤ ਜੀ, ਸਮਾਂ ਆਪਣੀ ਚਾਲੀ ਚੱਲਦਾ ਹੈ। ਇਹ ਤਾਂ ਪਹਿਲਾਂ ਦੀਆਂ ਗੱਲਾਂ ਨੇ ਜੋ ਅਸੀਂ ਦੇਖਿਆ। ਹੁਣ ਨਾਲੇ ਆਪਾਂ ਨੇ ਮਰਿਆਦਾ ਵੀ ਸਿੱਖਣੀ ਹੁੰਦੀ ਹੈ ਭਾਈ, ਆਪਾਂ ਵੀ ਕਿਵੇਂ ਮਹਾਂਪੁਰਖ। ਇਸ਼ਨਾਨ ਕੀਤੇ ਤੋਂ ਬਿਨਾਂ ਮੱਝਾਂ ਦੀ ਧਾਰ ਨਹੀਂ ਸੀ ਕੱਢਣ ਦਿੰਦੇ। ਕਹਿੰਦੇ ਇਸ਼ਨਾਨ

ਵਿਧੀਆਂ ਦੋਨੋਂ ਕੇ ਲੰਗਰਾਂ ਦੇ ਵਿੱਚ ਸੇਵਾ ਕਰਨ ਵਾਲੀਆਂ ਵਿਧੀਆਂ ਦੇ ਵਿੱਚ ਸੇਵਾ ਕਰਨ ਵਾਲੀਆਂ ਬਹੁਤ ਸਾਰੀਆਂ ਇੱਥੇ ਗੁਰਪਿਆਰੇ ਬਹੁਤ ਸਾਰੀਆਂ ਇੱਥੇ ਨਾਲ ਸੇਵਾ ਕਰਦੇ ਭਾਵਨਾ ਦੇ ਨਾਲ ਸੇਵਾ ਪਰ ਕਈ ਵਾਰ ਆਪਾਂ ਸੇਵਾ ਕਰਵਾਲ ਕਰਦੇ ਵਾਲੀ ਆਪਾਂ ਸੇਵਾ ਕਰਦੇ ਕਰਵਾਲ ਕਰ ਜਾਂਦੇ ਹਾਂ ਬਲਵੰਤ ਸਿੰਘ ਜੀ ਕਵੀਆਂ ਤੇ ਜਾਣਾਂ ਦੀ ਤਸਵੀਰ ਇਹਨੀ ਦੇਖਦੇ ਰਹੇ ਜਾਂਦੇ ਤਸਵੀਰ ਦੇ ਕੇ ਸੇਵਾ ਕਰਨ ਵਾਲੀਆਂ ਜਿਹੜੀਆਂ ਬੀਬੀਆਂ ਭੈਣਾਂ ਕਰਨ ਵਾਲੀਆਂ ਜਿਹੜੀਆਂ ਬੀਬੀਆਂ ਭੈਣਾਂ ਹੁੰਦੀਆਂ ਉਹਨਾਂ ਦੇ ਸਾਥ ਰੱਖਣਾ ਬੜਾ ਪਿਆਰ ਆਸ਼ੀਰਵਾਦ ਬਖਸ਼ਣਾ ਕਰਨੀਆਂ ਜੇਕਰ ਕੋਈ ਇੱਛਾ ਕਰਨੀ ਹੈ ਜੇਕਰ ਕੋਈ ਵੀ ਭੈਣ ਕੋਈ ਪ੍ਰਸ਼ਾਦਾ ਕੱਚਾ ਲੈਣ ਦੀ ਜਾਂ ਕੋਈ ਗੱਲ ਜਾਣ ਜਾਂਦੀ ਉਸੇ ਵੇਲੇ ਟੋਕ ਦੇਣਾ ਆਣ ਦੇ ਆ ਉਸੇ ਵੇਲੇ ਟੋਕ ਦੇਣਾ ਕਹਿੰਦੇ ਆ ਖਾਂਦੀ ਆ ਪ੍ਰੇਮ ਨਾਲ ਸੇਵਾ ਕਰੋ ਸੁਖੈਰ ਪ੍ਰੇਮ ਨਾਲ ਸੇਵਾ ਕਰੋ ਸਤਿਗੁਰੂ ਦੀ ਕਿਰਪਾ ਕਰਨ ਆਓ ਸਤਿਗੁਰੂ ਜੀ ਮਾਂ ਬਾਪਾਂ ਨੇ ਉਪਰਾਲੇ ਕੀਤੇ ਆ ਬਾਤ ਆਈ ਬੇਨਤੀ ਦੇ ਲਈ ਤੇ ਆਈ ਪਤਾ ਆਈ ਬੇਨਤੀ ਹੈ ਭਈ ਪਾਵਨ ਭਗਤ ਬਚਾ ਇਹ ਬਿੰਦੂ ਹੈ ਪ੍ਰਭੂ ਬਚਾ ਦਿੰਦਾ ਬੰਦੇ ਉਪਾਇ ਕਰਨੀ ਸਿੱਖਣਗੇ ਪ੍ਰਕਾਸ਼ ਕਰਨੀ ਸਾਡੇ ਆਪ ਜੀ ਦੇ ਨਾਲ ਬਣਨਾ ਆਪੇ ਆਪ ਜੀ ਦੇ ਮਾਸਟਰ ਆਪ ਜੀ ਦੇ ਬੇਨਤੀ ਕਰਨਾ।

ਸਾਰੇ ਬੰਦਿਆਂ ਨੇ ਰਲ ਮਿਲ ਕੇ ਸਾਰੇ ਬੱਚਿਆਂ ਨੇ ਰਲ ਮਿਲ ਦੇ ਕੇ ਹਾਜ਼ਰੀ ਭਰੀ ਹੈ ਸਾਧਵੀ ਕੀ ਸੁਣਾਇਆ ਭਾਜੀ ਆਪਣੀ ਬੈਠ ਕੇ ਸੁਣਾਇਆ ਸਾਧਵੀ ਆਪਣੀ ਬੈਠ ਕੇ ਸਤਿਗੁਰੂ ਜੀ ਕੀ ਸਾਰੀ ਸਤਿਨੀ ਸਾਡੀ ਇੰਨੀ ਹਾਜ਼ਰੀ ਪ੍ਰਵਾਨ ਕਰਨੀ ਸਾਡੀ ਇੰਨੀ ਹੋਸੀ ਇਹਨਾਂ ਨਾਲ ਬਹੁਤ ਬਹੁਤ ਸੰਬੰਧ ਬਣਦਾ ਬਹੁਤ ਧੰਨਵਾਦ ਪ੍ਰਬੰਧਕਾਂ ਦਾ ਸਤਿਗੁਰਾਂ ਦਾ ਲਾਲ ਮਹਾਰਾਜ ਜੀ ਦਾ ਸਤਿਗੁਰਾਂ ਦਾ ਜੋ ਹੁਕਮ ਸੀ ਉਸੇ ਤਰ੍ਹਾਂ ਆਪਾਂ ਤੇ ਇੰਨਾ ਪੜ ਕੇ ਉਸੇ ਤਰ੍ਹਾਂ ਹੀ ਕਰੀਏ ਇੰਨਾ ਪੜ ਕੇ ਉਸੇ ਸਮਾਂ ਦੀ ਜੋ ਕਿਉਂਕਿ ਸਤਿ ਸ਼੍ਰੀ ਅਕਾਲ।

ਫਤਿਹ ਖੁਸ਼ੀਆਂ ਦੇ ਜੇਕਰੇ ਗਜਾਵੇ ਸੋ ਨਿਹਾਲ ਜਾਵੇ ਸਤਿ ਸ੍ਰੀ ਅਕਾਲ ਗੁਰਬਰਕ।

ਔੜਿਆ ਬਿਨਾ ਸਾਜਿਆ ਮਰਿਚੁ ਨਾਉ ਦੁਈ ਕੁਦਰਤ ਸਾਜੇ ਕਰਿਆ ਸੰਡਿਟੋ ਚਾਉ ਦਾਤਾ ਕਰਤਾਪ ਤੂੰ ਤੂੰ ਦੇ ਕਿਰਪਸਾਉ ਤੂੰ ਜਾਣੋ ਸਭ ਸਹਿ ਦੇ ਲੈ ਸੋ ਜਿੰਦ ਕਵਾਉ।

ਜਿਤਨ ਪਏ ਨਾਨਕਾ ਸਿਤਨ ਹੋਵੇ ਛਾਰ। ਗਿਆਨ ਨਾ ਗਲੇ ਢੁੰਡਿਆ ਕਰਨਾ ਕਰੜਾ ਸਾਰ, ਕਰਮ ਲੈ ਤਾ ਪਾਈਐ ਹੋਰ ਹਿਕਮਤ।

ਆਮ ਸੱਚਿਆਰ ਕੁੜਿਆਰ ਚ ਪਾਪ ਨੂੰ ਵਿਚਾਰੋ ਚ ਸੁਰਗ ਅਵਤਾਰੋ ਚ ਸਿਉ ਚ ਰੋਬੇ ਹਾਂ ਵਿੱਚ ਭਰੀਏ ਹੋਮ ਧੂਬੈ ਜਾਤੇ ਜਿਨਸੇ ਖੂਬੈ ਹਾਂ ਵਿੱਚ ਮੂਰਖ ਹਾਂ ਵਿਛਾੜਾ ਮੁਖ

ਪ੍ਰਕਾਸ਼ ਹਿੰਦੁਸਤਾਨ ਦਾ

और अमृत

ਅੰਦੇ ਰਹਿਤ ਗਿਆਨ ਉਹਨੇ ਭੈ ਪਰੇ ਮਰਦਾਰ ਗਿਆਨੀ ਨਚਹੇ ਵਾਜੇ ਵਾਵੈ ਰੂਪ ਕਰੇ ਸਿਗਾਰ ਉੱਚੇ ਕੋ ਕਹੈ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਤ ਹਿਕਮਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਾ ਵਾਵੇ ਮੰਗੇ ਮੁਕ ਦਵਾਰ ਜਤੇ ਸਦਾ ਜੁਗ ਨਾ ਜਾਣ ਛੜਵੇ ਗਰਬਾ ਸਭ ਕੋ ਪੂਰਾ ਆਪ ਹੋਵੇ ਘਟਨਾ ਕੋਈ ਆਖੈ ਪਤ ਪ੍ਰਵਾਹ ਨਾ ਪਿੱਛੇ ਪਾਈਐ ਤਾ ਨਾ

ਅਕਲੀ ਕਾਰ ਪਰਾ ਬੇਟੇ ਕੁੜੀਆ ਮਦ ਬਿਟੈ ਵੇ ਮਦ ਬਿਟੈ ਇਹ ਅਨਾ ਸਾਰਾ ਫਿੱਟੈ ਧਨ ਫਿੱਟੈ ਫੈੜ ਕਰਨ ਮਨ ਝੂਠੇ ਚੁਲੀ ਭਰੇ ਕਹ ਨਾਨਕ ਸੱਚ ਧਿਆਈਐ।